ਲੋਕ ਸੰਸਾਰ ਕਾਰਜਕ੍ਰਮ ਸੁਣਨ ਵਾਲੇ ਸਾਰਿਆਂ ਸ਼ਰੋਤਿਆਂ 'ਚੋਂ ਸੰਜੇ ਸ਼ਰਮਾ ਦਾ ਪਿਆਰ ਭਰਿਆ ਨਮਸਕਾਰ। ਬਿਆਗਾ ਦੀ ਬੜੀ ਬੜੀ ਤੁਹਾਨੂੰ ਰਾਮ ਰਾਮ। ਦੇਖਾ ਜਾਲੂ ਜੀ, ਪਹਾੜੀ ਬੋਲੀ 'ਚ ਆਪਣਾ ਕਾਰਜਕ੍ਰਮ ਸ਼ੁਰੂ ਹੁੰਦਾ ਤਾਂ ਰੌਣਕਾਂ ਲੱਗ ਜਾਂਦੀਆਂ, ਕਿਉਂ ਵੀ ਆਪਣੀ ਗੱਲ ਆਪਣੀ ਭਾਸ਼ਾ 'ਚ ਆਪਣੀ ਬੋਲੀ 'ਚ ਹੁੰਦੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਬੜੀ ਅੱਛੀ ਗੱਲ ਹੋਇਆ ਕਰਦੀ ਹੈ। ਤਾਂ ਦੇਖਾ ਗਰਮੀਆਂ ਜਿਹੜੀਆਂ ਸਭ ਵਧੀਆਂ ਜਾ ਕਰਦੀਆਂ, ਗਰਮੀਆਂ ਦਾ ਮੌਸਮ ਜਿਹੜਾ ਸਭ ਵਧੀ ਚੁੱਕਿਆ ਹੈ, ਤਾਂ ਸਾਂਝੋ ਗਰਮੀ ਦੇ ਮੌਸਮ 'ਚ ਕੁਛ ਖਾਣੇ ਪੀਣੇ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਆਪਣੀ ਜ਼ਿੰਮੇਦਾਰੀਆਂ ਵੀ ਠੀਕ ਢੰਗ ਨੇ ਨਿਭਾਉਣਾ ਚਾਹੀਦੀਆਂ। ਅੱਜ ਅਸਾਂ ਆਪਣੀ ਇੱਕ ਸੰਸਕ੍ਰਿਤੀ ਨਾਲ ਜੁੜੀ ਚੀਜ਼ਾਂ ਦਾ ਇੱਕ ਜ਼ਿਕਰ ਤੁਹਾਡੇ ਸੋਗੀ ਇਹ ਕਰਨਾ ਹੈ ਕਿ ਜਿਹੜਾ ਬੋਲਦੇ ਨਾ ਤੀਰ ਤਪਦਿਆਂ, ਕਿਉਂਕਿ ਸੰਸਕ੍ਰਿਤੀ ਨਾਲ ਜੁੜੇ ਪਹਿਲੂ ਦਾ ਚਰਚਾ ਕਰਨਾ ਬੜੇ ਜ਼ਰੂਰੀ ਹੈ। ਤੀਰ ਜੀ ਬੋਲਦੇ ਜਾਂ ਜੋ ਨੌਤੱਪਾ ਬੋਲਦੇ ਤਾਂ ਇਕੱਲੇ 'ਤੇ ਪਿਛਲੇ ਇਕੱਲੇ 'ਤੇ 25 ਮਈ 'ਤੇ ਨੌਤੱਪਾ ਜਿਹੜਾ ਤੀਰ ਜਿਹੜੇ ਸਭ ਤਪਣਾ ਸ਼ੁਰੂ ਹੋ ਚੁੱਕੇ ਹਨ। ਹੁਣ ਤੁਹਾਨੂੰ ਦੱਸਦੇ ਹਨ ਕਿ ਨੌਤੱਪਾ ਜਿਹੜਾ ਪ੍ਰਿਥਵੀ ਦਾ ਇੱਕ ਬੜਾ ਜ਼ਰੂਰੀ ਸੰਤੁਲਨ ਵੀ ਮੰਨਿਆ ਜਾਂਦਾ, ਕਹਿੰਦਾ ਜੇਠ ਮਹੀਨੇ ਦੇ ਤਹਿਤ ਪਾਉਣੇ ਵਾਲੇ ਇਹ 9 ਜਿਹੜੇ ਦਿਨ ਹਨ ਸਹਿ ਸਭ ਤੋਂ ਜ਼ਿਆਦਾ ਗਰਮ ਦਿਨ ਮੰਨੇ ਜਾਂਦੇ। ਸ਼ਾਸਤਰ ਮੰਨਦੇ ਹਨ ਕਿ ਸੂਰਜ ਜਬ ਰੋਹਿਣੀ ਨਛੱਤਰ 'ਚ ਆਉਂਦਾ ਤਾਂ ਪੰਚਾਂਗਾਂ ਦੇ ਅਨੁਸਾਰ ਹਰ ਸਾਲ ਜਿਹੜਾ ਸਹਿ ਜੇਠ ਮਾਸ ਦੇ ਦੌਰਾਨ ਜਿਹੜਾ ਹੈ ਨੌਤੱਪਾ ਦਾ ਆਰੰਭ ਹੁੰਦਾ, ਤੀਰ ਤਪਣਾ ਸ਼ੁਰੂ ਹੋ ਜਾਂਦੇ ਹਨ, ਹੈ ਨਾ। ਇਸ ਦੌਰਾਨ ਜਿਹੜਾ ਬੋਲਦੇ ਕਿ ਸੂਰਜ ਜਿਹੜਾ ਸਹਿ 15 ਦਿਨਾਂ ਤੱਕ ਰੋਹਿਣੀ ਨਛੱਤਰ 'ਚ ਰਹਿੰਦਾ, ਕਹਿੰਦੇ ਭ੍ਰਮਣ ਕਰਦੇ ਕਰਦੇ ਅੱਗੇ ਵੱਧਦਾ ਰਹਿੰਦਾ। ਇਹਨਾਂ 15 ਦਿਨਾਂ ਦੀ ਅਵਧੀ ਦੌਰਾਨ ਸ਼ੁਰੂਆਤੀ 9 ਦਿਨਾਂ 'ਚੋਂ ਹੀ ਅਸਾਂ ਨੌਤੱਪਾ ਬੋਲਦੇ। ਤੁਹਾਨੂੰ ਇਹ ਦੱਸਦੇ ਹਨ ਕਿ ਤੀਰ ਕਿਵੇਂ ਤਪਦੇ ਹਨ, ਇਤਨਾ ਤੱਪਾ ਕਿਵੇਂ ਤਪਦਾ ਹੈ। ਪੰਚਾਂਗ ਦੇ ਅਨੁਸਾਰ ਜਿਹੜਾ ਸਹਿ ਹਰ ਸਾਲ ਜੇਠ ਮਾਹ, ਜੂਨ ਮਹੀਨੇ ਦਾ ਜੇਠ ਮਾਹ ਹੁੰਦਾ ਨਾ, ਅਸਾਂ ਬੋਲਦੇ ਜੂਨ ਮਹੀਨੇ ਜੇਠ ਮਾਹ ਜਿਹੜਾ ਹੈ ਲੱਗੀ ਹੈ ਇਸ ਤੋਂ ਪਹਿਲੇ ਪਹਿਲੇ, ਜੇਠ ਮਾਹ ਦੇ ਦੌਰਾਨ 'ਚ ਕਿਉਂ ਹੁੰਦਾ ਨੌਤੱਪਾ ਦਾ ਸ਼ੁਰੂਆਤ ਹੁੰਦੀ, ਤੀਰ ਤਪਣਾ ਸ਼ੁਰੂ ਹੁੰਦੇ। ਇਸ ਦੌਰਾਨ 15 ਦਿਨਾਂ ਤੱਕ ਰੋਹਿਣੀ ਨਛੱਤਰ 'ਚ ਸੂਰਜ ਜਿਹੜਾ ਸਹਿ ਭ੍ਰਮਣ ਕਰਦਾ। ਇਹਨਾਂ 15 ਦਿਨਾਂ ਦੀ ਅਵਧੀ 'ਚ ਸ਼ੁਰੂਆਤੀ 9 ਦਿਨਾਂ 'ਚੋਂ ਅਸਾਂ ਨੌਤੱਪਾ ਬੋਲਦੇ, ਤੁਹਾਡੀ ਜੋ ਜਾਣਕਾਰੀ ਦਿੱਤੀ। ਇਸ ਅਵਧੀ ਦੇ ਰੂਪ 'ਚ 25 ਮਈ 'ਤੇ 2 ਜੂਨ ਤੱਕ ਇਹ ਨੌਤੱਪਾ ਚੱਲਦਾ, ਇਹ ਤੀਰ ਤਪਦੇ ਹਨ। ਇਸ ਦੌਰਾਨ 'ਚ ਕਿਆ ਕਿਆ ਹੁੰਦਾ, ਤਾਪਮਾਨ ਜਿਹੜਾ ਸਭ ਬੜੇ ਚਰਮ ਸੀਮਾ ਪਰ ਹੋ ਜਾਂਦਾ, ਬੜਾ ਜੀਓ ਵਾਲੀ ਬੋਲਦੇ ਹਾਂ, ਲੂ ਜਿਹੜੀ ਸਹਿ ਚੱਲਣ ਲਈ ਪਾਉਂਦੀ, ਜਿਹੜਾ ਦਿਨ ਹੈ ਸਹਿ ਭਖਣ ਲਈ ਪਾਉਂਦਾ, ਇਹ ਲੱਗਦਾ ਵੀ ਅੱਗ ਦੇ ਅੰਗਾਰੇ ਵਾਲਾ ਕਰਦੇ, ਐਸਾ ਮਹਿਸੂਸ ਹੁੰਦਾ। ਜਿਵੇਂ ਹੀ ਆਸਮਾਨ 'ਤੇ ਲੱਗਦਾ ਹੈ ਜੀ ਅੱਗ ਵਰਸਾ ਦੀ ਹੋਇਆ, ਅਗਰ ਹਾਂ ਜੋਤਿਸ਼ ਸ਼ਾਸਤਰ ਜੋ ਮੰਨੀਏ ਤਾਂ ਇਹਦੇ ਮੁਤਾਬਿਕ ਜਿਹੜਾ ਸੂਰਯ ਨਿਰੋਹਿਣੀ ਨਛੱਤਰ ਦੇ ਸ਼ੁਰੂਆਤੀ ਦੌਰਾਂ 'ਚ 9 ਦਿਨਾਂ 'ਚ ਜਿਹੜਾ ਸਹਿ ਇਸ ਦੌਰਾਨ ਐਸੇ ਅਕਸ਼ਾਂਸ਼ਾਂ 'ਚ ਰਹਿੰਦਾ ਜਿਹੜੀਆਂ ਤੇ ਇਹਦੀਆਂ ਕਿਰਣਾਂ ਸਹਿ ਪ੍ਰਿਥਵੀ ਪਰ ਜਿਹੜੀਆਂ ਸਹਿ ਸਿੱਧੀਆਂ ਪਾਉਂਦੀਆਂ ਆਏ ਕਰੀ, ਕਹਿੰਦਾ ਇਹ ਦਿਨ ਜਿਹੜੇ ਸਹਿ ਤਪਣੇ ਵਾਲੇ ਤੀਰ ਜਹਾਂ ਜੀ ਜੋ ਗੁਲਾਉਂਦੇ ਹਨ। ਇੱਕ ਗੱਲ ਤੁਹਾਡੇ ਸੋਗੀ ਇਹ ਵੀ ਸਾਂਝਾ ਇਹ ਵੀ ਕਰਨੀ ਹੈ ਕਿ ਪੁਰਾਣੇ ਟਾਈਮੇ 'ਚ ਕਿਸਾਨ ਜਿਹੜੇ ਹਨ ਸਾਡੇ, ਇਹਨਾਂ ਦਿਨਾਂ 'ਚੋਂ ਮੌਸਮ ਪਰਿਵਰਤਨ ਦਾ ਸੰਕੇਤ ਮੰਨਦੇ ਥੇ। ਸਾਡੇ ਜਿਹੜੇ ਬਜ਼ੁਰਗ ਹਨ, ਸਾਡੇ ਜਿਹੜੇ ਭਾਈ ਹਨ, ਤਿੰਨੋਂ ਯਾਦ ਹੋਣਾ, ਗ੍ਰਾਂ 'ਚ ਜਿਹੜੇ ਸੀ ਅੱਜ ਵੀ ਬਜ਼ੁਰਗ ਜਿਹੜੇ ਦੁਪਹਿਰ ਦੇ ਬਾਹਰ ਨਿਕਲਣ ਦੇ ਬਚਣ ਦੀ ਕੋਸ਼ਿਸ਼ ਕਰਦੇ, ਇਹਨਾਂ ਦਿਨਾਂ 'ਚ ਹਲਕਾ ਭੋਜਨ ਕਰਨ ਦੀ ਸਲਾਹ ਦਿੰਦੇ। ਕਹਿੰਦੇ ਇਹ ਵੀ ਮਾਨਤਾ ਹੈ ਕਿ ਨੌਤੱਪਾ ਜਿਹੜਾ ਹੈ ਜਿਤਨੀ ਗਰਮੀ ਪਹੁੰਗੀ ਉਤਨੀ ਹੀ ਅੱਛੀ ਬਾਰਿਸ਼ ਅੱਗੇ ਹੋਣੇ ਦੀ ਸੰਭਾਵਨਾ ਰਹਿੰਦੀ ਹੈ। ਕਈ ਜਿਹੜੇ ਮੰਨਣੇ ਵਾਲੇ ਹਨ ਸਹਿ ਇਹ ਵੀ ਮੰਨਦੇ ਕਿ ਨੌਤੱਪਾ ਜਿਹੜੇ ਤੀਰ ਹੈ ਇਹਨਾਂ 'ਚ ਅਗਰ ਵਰਖਾ ਹੋ ਜਾਏ ਤਾਂ ਅੱਗੇ ਵਰਖਾ ਹੋਣੇ ਦੀ ਜਿਹੜੀ ਆਸ਼ੰਕਾ ਸਹਿ ਪੈਦਾ ਹੋ ਜਾਂਦੀ ਵੀ ਪਤਾ ਨਹੀਂ ਅੱਗੇ ਵਰਖਾ ਹੋਣੀ ਕਿ ਨਹੀਂ ਹੋਣੀ। ਪਹਿਲਾਂ ਜਿਹੜਾ ਸਹਿ ਨੌਤੱਪਾ ਇੱਕ ਬਹੁਤ ਮਹੱਤਵਪੂਰਨ ਸਮੇਂ ਦਾ ਕਾਲ ਥਾ, ਇਸ ਦੌਰਾਨ ਜਿਹੜਾ ਸਹਿ ਕਿਸਾਨ ਮੌਸਮ ਦਾ ਹਾਲ ਦੇਖੀ ਕਰੀ ਪਤਾ ਲਗਾ ਲੈਂਦੇ ਥੇ ਕਿ ਅੱਗੇ ਫਸਲਾਂ ਦਾ ਕਿਆ ਹੋਣ ਵਾਲਾ ਹੈ। ਇਹਨਾਂ 9 ਦਿਨਾਂ ਦਾ ਇੱਕ ਨਬਜ਼ ਨਾਪੀ ਲੈਂਦਾ ਹੈ ਕਿਸਾਨ ਜਿਹੜਾ ਸਹਿ ਕਿ ਅੱਗੇ ਆਉਣ ਵਾਲਾ ਟਾਈਮ ਜਾਂ ਆਉਣ ਵਾਲਾ ਮੌਸਮ ਕਦਿਆ ਹੈ। ਪ੍ਰਚੰਡ ਗਰਮੀ 'ਤੇ ਹਵਾ ਦਾ ਦਬਾਵ ਕਮ ਹੁੰਦਾ ਜਿਹੜਾ ਸਹਿ ਨਮੀ ਜੋ ਖਿੰਝਣੇ 'ਚ ਮਦਦ ਕਰਦਾ, ਇਸੀ ਕਾਰਨ ਅਤਿਅਧਿਕ

ਦੇ ਕਾਰਨ ਜੇ ਫਸਲਾਂ ਦੀ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਕੀਟਾਣੂ ਹਨ ਜਾਂ ਚੂਹਿਆਂ ਦੀ ਸੰਖਿਆ ਨਿਯੰਤਰਿਤ ਹੁੰਦੀ। 2 ਜੂਨ ਜੋ ਜਾਲੂ ਜੇ ਨੌਤੱਪਾ ਖਤਮ ਹੁੰਦਾ ਤਾਲੂ ਸੂਰਿਆਦੇਵ ਮ੍ਰਿਗਸ਼ਰਾ ਨਕਸ਼ਤਰ ਚਲੀ ਜਾਂਦੇ। ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਸੂਰਿਆਦੇਵ ਜਿਤਨੇ ਦਿਨ ਰੋਹਿਣੀ ਨਕਸ਼ਤਰ ਰਹਿੰਦੇ ਇਤਨੇ ਦਿਨ ਹੀ ਧਰਤੀ ਪਰ ਪ੍ਰਚੰਡ ਗਰਮੀ ਪਾਉਂਦੀ। ਕਹਿੰਦੇ ਇਹਨਾਂ ਦਿਨਾਂ ਜੋ ਅਸਾਂ 9 ਦਿਨਾਂ ਜੋ ਨੌਤੱਪਾ ਬੋਲਦੇ ਹਨ ਜਾਂ ਤੀਰ ਬੋਲਦੇ ਹਨ। ਤਾਂ ਇਸ ਕਰਕੇ ਬਾਈ ਤੀਰ ਸਟਾਰਟ ਹੋਈ ਹੈ, ਤੀਰ ਸ਼ੁਰੂ ਹੋ ਚੁੱਕੇ ਹਨ। ਕਹਿੰਦੇ ਸਿਆਣੇ ਇਹ ਵੀ ਗਲਾਉਂਦੇ ਕਿ ਤੀਰਾਂ 'ਚ ਬੜਾ ਗਰਮੀ 'ਚ ਬਾਹਰ ਨਹੀਂ ਨਿਕਲਣਾ। ਕਹਿੰਦੇ ਟਾਈਮੇ ਦਾ ਜਿਹੜਾ ਅਸਾਂ ਖਾਣ ਪੀਣ ਦਾ ਵੀ ਧਿਆਨ ਰੱਖਣਾ, ਕਿਉਂਕਿ ਪ੍ਰਚੰਡ ਗਰਮੀ ਜਿਹੜੀ ਹੈ ਸਾਡੇ ਸਰੀਰੇ ਦੀ ਜਿਹੜੀ ਸਿਹਤ ਦਿੱਤੀ ਜੋ ਵਿਗਾੜਨੇ ਦਾ ਵੀ ਕੰਮ ਕਰਦੀ। ਇਸ ਕਰਕੇ ਅਸਾਂ ਬਚਨ ਬਾਈ ਸਿਰੇ ਢੱਕੀ ਕਰਨਾ ਚੱਲਣ। ਕਹਿੰਦੇ ਪਾਣੀ ਇਕਦਮ ਠੰਡਾ ਨਹੀਂ ਪੀਣਾ, ਗਰਮੀ 'ਤੇ ਆਏ ਫਟਾਫਟ ਪਾਣੀ ਪੀ ਲਿਆ। ਤਾਂ ਨੌਤੱਪੇ ਦੇ ਬਾਰੇ ਤੁਹਾਨੂੰ ਜੋ ਅਸਾਂ ਦੱਸੀ ਤਾ, ਜਾਲੂ ਜੇ ਤੀਰ ਤਪਦੇ ਥੇ ਤਾਂ ਕਿਸਾਨ ਇਹ ਬੋਲਦੇ ਥੇ ਕਿ ਵੀ ਵਰਖਾ ਜਿਹੜੀ ਸੀ ਖੂਬ ਸਾਰੀ ਆਉਣੀ। ਅਗਰ ਤਪੀ ਜਾਣ ਪੂਰੇ ਤਾਂ ਸਮਝ ਲੈਂਦੇ ਥੇ ਕਿ ਆਉਣ ਵਾਲੇ ਟਾਈਮ 'ਚ ਵਰਖਾ ਜਿਹੜੀ ਸੀ ਖੂਬ ਸਾਰੀ ਆਉਣੀ ਹੈ। ਤਾਂ ਸਾਡੀ ਸੰਸਕ੍ਰਿਤੀ ਨਾਲ ਜੁੜਿਆ ਇੱਕ ਪਹਿਲੂ ਤੁਹਾਡੇ ਸੌਗੀ ਅਸਾਂ ਸਾਂਝਾ ਕੀਤਾ। ਤਾਂ ਆਉਣ ਸੁਣੀ ਲੈਂਦੇ ਹੁਣ ਕਾਰਜਕ੍ਰਮ ਦਾ ਇੱਕ ਲੋਕ ਗੀਤ।

0: ओम प्रकाश कने साथियों की आवाज तो साई लोग सुनिया एक लेंदेन अंतराल।
1: मैं हूं एचआईवी वायरस, नाम तो सुना ही होगा। मैं धीरे धीरे आपके शरीर में अपनी जगह बना लेता हूं और आपका साथी बन जाता हूं। मैं एक साथी से दूसरे साथी तक चार मुख्य तरीके से पहुंच सकता हूं। एचआईवी संक्रमित व्यक्ति के साथ बिना कॉन्डम सेक्स करने से, एक ही सुई व सिरिंज का साझा उपयोग करने से, एचआईवी संक्रमित खून चढ़ाने से और एचआईवी संक्रमित माँ से उसके बच्चे को। तो मैं हूँ एचआईवी वायरस। मेरे बारे में जानने के लिए 1097 पर कॉल करके सवाल किया गया।
2: हिमाचल प्रदेश राज्य एड्स नियंत्रण समिति द्वारा जनहित में जारी।
0: ਵਯੰਤਰਾਲ ਤੇ ਬਾਅਦ ਕਾਰਜਕ੍ਰਮ ਲੋਕ ਸੰਸਾਰ 'ਚ ਤੁਹਾਡਾ ਫਿਰ ਸਵਾਗਤ ਹੈ। ਦੇਖਾ ਅੱਜ ਮੰਗਲਵਾਰ ਕਨੇ ਮੰਗਲਵਾਰ ਦੇ ਕਦੀ ਦਿਹਾੜੇ ਅਸੀਂ ਕਦੀ ਕਦੀ ਤੁਹਾਡੇ ਸੋਗੀ ਪਹਾੜੀ ਬੋਲੀ 'ਚ ਕਾਰਜਕ੍ਰਮ ਪੇਸ਼ ਕਰਦੇ ਹਨ, ਕਦੀ ਹਿੰਦੀ 'ਚ ਲਿਆਉਂਦੇ ਹਨ, ਕਦੀ ਪਹਾੜੀ 'ਚ ਲਿਆਉਂਦੇ ਹਨ। ਲੇਕਿਨ ਸਾਡਾ ਪ੍ਰਯਾਸ ਇਹੀ ਰਹਿੰਦਾ ਕਿ ਅਗਰ ਪਹਾੜੀ ਬੋਲੀ 'ਚ ਲਿਆਤਿਆ ਜਾਏ ਕਾਰਜਕ੍ਰਮ ਤਾਂ ਤੁਹਾਡੇ ਸੋਗੀ ਆਪਣੀ ਗੱਲਾਂ ਬਾਤਾਂ ਜਿਹੜੀਆਂ ਸੈ ਆਪਣੀ ਬੋਲੀ 'ਚ ਕੀਤੀਆਂ ਜਾਣ, ਕਨੇ ਜਿਹੜੇ ਸਮਸਮਾਇਕ ਵਿਸ਼ਿਆਂ 'ਤੇ ਇਹਨਾਂ ਪਰ ਵੀ ਚਰਚਾ ਕੀਤੀ ਜਾਣ, ਜਿਹੜੀ ਸੰਸਕ੍ਰਿਤੀ ਨੇ ਜੁੜੇ ਪਹਿਲੂਆਂ 'ਤੇ ਇਹਨਾਂ 'ਤੇ ਮੇਰੀ ਚਰਚਾ ਕੀਤੀ ਜਾਏ, ਜਿਹੜੀ ਸਾਰੀ ਨੌਵੀਂ ਪੀੜ੍ਹੀ ਹੈ ਤਿਸ ਜੋ ਵੀ ਜਾਣਕਾਰੀ ਮਿਲਦੀ ਰਹੇ ਕਿ ਤੀਰ ਕਿਉਂ ਹੁੰਦੇ, ਇਹ ਨੌਤੱਪੇ ਕਿਉਂ ਹੁੰਦੇ, ਇਸਦੇ ਬਾਰੇ 'ਚ ਜਿਹੜੀ ਸਾਡੇ ਕਿਸਾਨ ਹਨ, ਸਾਡੇ ਬਾਗਬਾਨ ਇਹਦੇ ਬਾਰੇ 'ਚ ਕਿਉਂ ਮੰਨਦੇ, ਇਹਦੀ ਜਾਣਕਾਰੀ ਤੁਹਾਨੂੰ ਜੋ ਅਸਾਂ ਦਿੱਤੀ ਹੈ। ਅਸਾਂ ਤੁਹਾਡੇ ਸੋਗੀ ਇਹ ਵੀ ਗੱਲ ਕਰਨੀ ਹੈ ਕਿ ਅੱਜ ਕੱਲ੍ਹ ਕਿਆ ਹੋ ਕਰਦਾ, ਤੁਹਾਨੂੰ ਦੇਖਦੇ ਹਨ ਕਿ ਹਰ ਕੋਈ ਇਹ ਬੋਲਦਾ ਕਿ ਆਦਮੀ ਜਿਹੜਾ ਸਾ ਸਹਿਨਸ਼ੀਲਤਾ 'ਚ ਨਹੀਂ ਰਹੀ ਆ, ਹਰ ਆਦਮੀ ਜਿਹੜਾ ਸਾ ਸਹਿਨਸ਼ੀਲਤਾ ਖੋਆ ਕਰਦਾ, ਇਹਦੀ ਵਜ੍ਹਾ ਕਿਆ ਹੋ ਕਰਦੀ। ਇਹ ਚੌਪਾਲ 'ਚ ਚਰਚਾ ਸੁਣਨ ਨੂੰ ਮਿਲਦੀਆਂ, ਕੁਤੀ ਚਾਰ ਸਿਆਣੇ ਬੈਠੇ ਹੁੰਦੇ ਜਾਂ ਨਿਆਣੇ ਬੈਠੇ ਹੁੰਦੇ ਜਾਂ ਜਵਾਨ ਬੈਠੇ ਹੁੰਦੇ, ਅਤੇ ਤਿੰਨਾਂ ਜੋ ਵੀ ਦੁੱਖਾਂ ਤੁਹਾਂ ਸੇ ਆਪਣੀ ਆਪਣੀ ਗੱਲਾਂ ਕਰਾ ਕਰਦੇ ਹੁੰਦੇ। ਲੇਕਿਨ ਮਹੱਤਵਪੂਰਨ ਮੁੱਦਾ ਜਿਹੜਾ ਹੁੰਦਾ ਸਾ ਇਹ ਹੁੰਦਾ ਕਿ ਅੱਜ ਕੱਲ੍ਹ ਜਿਹੜਾ ਸਾ ਪੇਸ਼ੈਂਸ ਅੰਗਰੇਜ਼ੀ 'ਚ ਗਲਾਉਂਦੇ ਕਨੇ ਹਿੰਦੀ 'ਚ ਗਲਾਉਂਦੇ, ਜਿਹੜੀ ਸਹਿਨਸ਼ੀਲਤਾ ਕਨੇ ਜੀ ਉਹ ਬੋਲਦੇ ਨਾ ਵਿਵੇਕ ਸਾ ਖੋਲੇ ਕਰਦਾ ਇਨਸਾਨ, ਕੈਂ ਐਸਾ ਕਿਉਂ ਕਰਦਾ, ਇਹਦੀ ਵਜ੍ਹਾ ਜਿਹੜੀ ਸਾ ਬੜੇ ਚਟਾਕਿਆਂ 'ਚ ਜਿਹੜੇ ਗ੍ਰਾਂ ਦੇ ਮਜ਼ਾਕੀਏ ਬੰਦੇ ਹਨ ਸਾ ਬੋਲਦੇ ਪਹਿਲਾਂ ਜੀ ਬੰਦੇ ਅੱਜ ਕਰਾ ਲੂਣ ਜ਼ਿਆਦਾ ਖਾ ਕਰਦੇ ਤਾਂ ਹੋਰ, ਚਟਪਟੇ ਜ਼ਿਆਦਾ ਖਾ ਕਰਦੇ ਤਾਂ ਹੋਰ ਕਰਦਾ, ਕੋਈ ਬੋਲਾ ਤਾਂ ਧੁੱਪਾਂ ਬੜੀਆਂ ਜ਼ਿਆਦਾ ਹਨ ਤਾਂ ਬਾਈ ਲੋਕਾਂ ਦਿਮਾਗ ਤਪਿਆ ਕਰਦਾ। ਲੇਕਿਨ ਨਹੀਂ, ਸਿਆਣੇ ਇਹ ਬੋਲਦੇ ਕਿ ਆਦਮੀ ਜਿਹੜਾ ਸਾ ਵਿਵੇਕਸ਼ੀਲਤਾ ਖੋਆ ਕਰਦਾ, ਕੈਂ ਖੋਆ ਕਰਦਾ, ਸਹਿਨਸ਼ੀਲਤਾ ਖੋ ਕਰਦਾ, ਕੈਂ ਖੋ ਕਰਦਾ, ਕਿਉਂਕਿ ਮਾਣੂ ਜਿਹੜਾ ਸਾ ਹਰ ਆਦਮੀ ਸੋਚਿਆ ਕਰਦਾ ਕਿ ਮੇਰੀ ਸੋਚ ਜਿਹੜੀ ਸਾ ਵੱਡੀ ਹੈ, ਜਿਤਨਾ ਮੈਂ ਜਾਣਦਾ, ਜਿਤਨਾ ਮੈਂ ਪਛਾਣਦਾ, ਅਤੇ ਇਸ 'ਤੇ ਅੱਗੇ ਕੋਈ ਨਹੀਂ ਜਾਣਦਾ। ਪਹਿਲੇ ਇੱਕ ਦੂਜੇ ਦੀ ਕਦਰ ਕਰਦੇ ਥੇ, ਵੱਡਿਆਂ ਦਾ ਮਾਨ ਰੱਖਦੇ ਥੇ, ਛੋਟਿਆਂ ਦੀ ਛੁਟਾਈ ਹੁੰਦੀ ਸੀ, ਵੱਡਿਆਂ ਦੀ ਗੱਲ ਮੰਨਦੇ ਥੇ, ਕਿਉਂਕਿ ਵੱਡੇ ਚਾਹੇ ਘੱਟ ਹੀ ਪੜ੍ਹੇ ਲਿਖੇ ਹੁੰਦੇ ਥੇ, ਲੇਕਿਨ ਤਿੰਨਾਂ ਦਾ ਜਿਹੜਾ ਅਨੁਭਵ ਥਾ ਸਾ ਕੜੇ ਜ਼ਿਆਦਾ ਹੁੰਦੇ ਥੇ, ਪੜ੍ਹੇ ਬਸ਼ੱਕ ਅਤੇ ਘੱਟ ਹੁੰਦੇ ਥੇ, ਲੇਕਿਨ ਕੜੇ ਜ਼ਿਆਦਾ ਹੁੰਦੇ ਥੇ, ਵੱਡਿਆਂ ਦਾ ਡਰ ਵੀ ਹੁੰਦਾ ਥਾ, ਵੱਡਾ ਕੋਈ ਜਾਂਦਾ ਥਾ, ਆਦਮੀ ਜਿਹੜਾ ਸਾ ਰਸਤਾ ਕੱਟ ਕੇ ਦੂਰ ਚਲੀ ਜਾਂਦਾ ਥਾ। ਇਹ ਸੰਸਕ੍ਰਿਤੀ ਜਿਹੜੀ ਸਾ ਬੜੀ ਖਾਸੀਅਤ ਵਾਲੀ ਰਹੀ ਸਾਡੀ ਕਿ ਅਸਾਂ ਇੱਕ ਦੂਜੇ ਦਾ ਮਾਣ ਸਮਾਨ ਕਨੇ ਡਰ ਡੁੱਕਰ ਜਿਹਦੇ ਕਾਰਨ ਅਸਾਂ ਅੱਗੇ ਵੱਧਦੇ ਥੇ। ਲੇਕਿਨ ਜਿਹੜਾ ਸਹਿਨਸ਼ੀਲਤਾ ਖੋਣੇ ਦਾ ਮਾਦਾ ਇਹ ਵੀ ਹੈ ਕਿ ਅਸਾਂ ਜਿਹੜੇ ਸੇ ਨਿਰਰ ਇਹ ਉਹ ਕਰਦੇ, ਅਸਾਂ ਮਾਣ ਸਮਾਨ ਦੀਆਂ ਜਿਹੜੀਆਂ ਮਰਿਆਦਾ ਨੇ ਤਿੰਨਾਂ ਜੀ ਕਈ ਵਾਰੀ ਅਣਦੇਖਾ ਕਰ ਦਿੰਦੇ। ਕਹਿੰਦੇ ਦੂਜੀ ਗੱਲ ਇਹ ਵੀ ਹੈ ਕਿ ਕਈ ਵਾਰੀ ਅਸਾਂ ਇਤਨੀ ਅੰਗਰੇਜ਼ੀ 'ਚ ਗਲਾਉਂਦੇ ਈਗੋ, ਅਹਿਮ ਭਾਵ ਜਿਹੜਾ ਹਿੰਦੀ 'ਚ ਗਲਾਉਂਦੇ, ਕਹਿੰਦੇ ਘਮੰਡ ਜੀ 'ਚ ਗਲਾਉਂਦੇ ਹਾਂ, ਪਹਾੜੀ 'ਚ ਵੀ ਗਲਾਉਂਦੇ ਕਈ ਵਾਰੀ, ਅਸਾਂ ਪਾਲੀ ਲੈਂਦੇ ਹਾਂ ਦਿਮਾਗ 'ਚ ਕਿ ਸਾਡੇ 'ਤੇ ਵੱਡਾ ਕੋਈ ਨਹੀਂ, ਸਾਡੇ 'ਤੇ ਜਾਣ ਵਾਲਾ ਕੋਈ ਨਹੀਂ। ਕਈ ਵਾਰੀ ਅਸਾਂ ਸੋਚਦੇ ਵੀ ਜਿਹੜਾ ਸਾਡਾ ਫਾਇਦਾ ਹੈ ਸਾਡਾ ਹੀ ਫਾਇਦਾ ਹੋਣਾ ਚਾਹੀਦਾ, ਇਸ ਫਾਇਦੇ ਖਾਤਰ ਅਸਾਂ ਦੂਜੇ ਦਾ ਵੀ ਅਹਿਤ ਕਰ ਦਿੰਦੇ, ਸਹਿ ਵੀ ਗਲਤ ਹੈ ਭਾਈ। ਅਤੇ ਇਸ ਕਰਕੇ ਇਹ ਚੀਜ਼ਾਂ ਦਾ ਸਾਂਝਾ ਧਿਆਨ ਰੱਖਣਾ, ਕਿਉਂਕਿ ਸਮਾਜ ਸਾਡੇ ਸੋਗੀ ਚੱਲਣਾ ਹੈ, ਸਮਾਜ ਦੇ ਅਭਿੰਨ ਅੰਗ ਹਨ, ਪ੍ਰੇਮ, ਭਾਈਚਾਰਾ, ਏਕਤਾ, ਮਾਨਵਤਾ ਦੇ ਪਹਿਲੂ ਬਣੇ ਰਹਿਣ, ਇਹ ਬੜੀ ਵੱਡੀ ਗੱਲ ਹੈ। ਦੇਖਾ ਘਾਟਾ ਕਿਸੇ ਪਾਸੇ ਨਹੀਂ ਹੈ, ਖਾਣੇ ਦਾ ਨਹੀਂ, ਪੀਣੇ ਦਾ ਨਹੀਂ, ਸੁਵਿਧਾ ਦਾ ਨਹੀਂ, ਲੇਕਿਨ ਘਾਟਾ ਜਿਹੜਾ ਉਹ ਕਰਦਾ ਸਰ ਨੈਤਿਕ ਮੁੱਲਿਆਂ ਦਾ ਉਹ ਕਰਦਾ, ਮਾਨਵਤਾ ਦਾ ਉਹ ਕਰਦਾ, ਕਿਉਂਕਿ ਜਿਹੜੀ ਈਗੋ ਹੈ, ਅਹਿਮ ਭਾਵ ਹੈ, ਘਮੰਡ ਹੈ, ਇਸਦੇ ਕਾਰਨ ਕਿਆ ਹੁੰਦਾ, ਜਿਹੜਾ ਸਾ ਹਾਂ ਬੋਲਦੇ ਨਾ ਟੈਂਪਰੇਚਰ ਹਰ ਆਦਮੀ ਦਾ ਹਾਈ ਹੋ ਜਾਂਦਾ, ਕਈ ਵਾਰੀ ਸਹਿਨਸ਼ੀਲ ਬਣਨਾ ਸਾਡਾ ਬੜਾ ਜ਼ਰੂਰੀ ਹੈ, ਕੋਈ ਉੱਚੀ ਬੋਲਦਾ ਤਾਂ ਦੀ ਸੁਣਿਆ ਬੜੇ ਡੰਗੇ ਸੋਗੀ, ਤਾਂ ਆਦਮੀ ਜਿਹੜਾ ਸਾ ਪਰਿਵਰਤਨ 'ਚ ਆਪਣੇ ਆਪ ਹੀ ਆ ਜਾਂਦਾ। ਖੈਰ ਗੱਲਬਾਤ ਜੋ ਹਾਂ ਵਿਰਾਮ ਦੇਣਾ, ਲੋਕ ਗੀਤ ਸੁਣਾਉਣਾ ਤੁਹਾਨੂੰ, ਲੋਕ ਗੀਤ ਦੇ ਬਾਅਦ ਤੁਹਾਨੂੰ ਫਿਰ ਸੁਣ ਆਉਣੀਆਂ ਹਮੀਰਪੁਰ ਦੀਆਂ ਗਿਣੀਆਂ ਚੁਣੀਆਂ ਖਬਰਾਂ, ਜਿਹੜੇ ਸੋਗੀ ਹਾਂ ਸਾਂਝਾ ਇਸ ਤੋਂ ਬਾਅਦ ਕਰਨੀਆਂ।

0: ਰਾਮ ਸਿੰਘ ਵਰਮਾ ਕਨੇ ਪ੍ਰੇਮ ਸਿੰਘ ਤਨਵਰ ਹੋਰਾਂ ਦੀ ਆਵਾਜ਼ ਤੁਸੀਂ ਇਹ ਲੋਕ ਗੀਤ ਸੁਣਿਆ। ਲੈਂਦੇ ਨੇ ਇੱਕ ਅੰਤਰਾਲ।
1: ਮੈਂ ਹੂੰ HIV ਵਾਇਰਸ, ਨਾਮ ਤਾਂ ਸੁਣਾ ਹੀ ਹੋਗਾ। ਮੈਂ ਧੀਰੇ ਧੀਰੇ ਆਪਕੇ ਸਰੀਰ ਮੈਂ ਆਪਣੀ ਜਗ੍ਹਾ ਬਣਾ ਲੇਤਾ ਹੂੰ ਔਰ ਆਪਕਾ ਸਾਥੀ ਬਣ ਜਾਤਾ ਹੂੰ। ਮੈਂ ਏਕ ਸਾਥੀ ਸੇ ਦੂਸਰੇ ਸਾਥੀ ਤੱਕ ਚਾਰ ਮੁਖਯ ਤਰੀਕੇ ਸੇ ਪਹੁੰਚ ਸਕਤਾ ਹੂੰ। HIV ਸੰਕ੍ਰਮਿਤ ਵਿਅਕਤੀ ਕੇ ਸਾਥ ਬਿਨਾ ਕੌਂਡਮ ਸੈਕਸ ਕਰਨੇ ਸੇ, ਏਕ ਹੀ ਸੂਈ ਵ ਸਿਰਿੰਜ ਕਾ ਸਾਝਾ ਉਪਯੋਗ ਕਰਨੇ ਸੇ, HIV ਸੰਕ੍ਰਮਿਤ ਖੂਨ ਚੜ੍ਹਾਨੇ ਸੇ ਔਰ HIV ਸੰਕ੍ਰਮਿਤ ਮਾਂ ਸੇ ਉਸਕੇ ਬੱਚੇ ਕੋ। ਤੋ ਮੈਂ ਹੂੰ HIV ਵਾਇਰਸ, ਮੇਰੇ ਬਾਰੇ ਮੈਂ ਜਾਣਨੇ ਕੇ ਲੀਏ 1097 ਪਰ ਕਾਲ ਕਰਕੇ ਸਵਾਲ ਕੀਆ ਗਿਆ।
2: ਹਿਮਾਚਲ ਪ੍ਰਦੇਸ਼ ਰਾਜ ਐਡਸ ਨਿਯੰਤਰਣ ਸਮਿਤੀ ਦੁਆਰਾ ਜਨਹਿਤ ਮੇਂ ਜਾਰੀ।
0: ਚਲੋ ਬਈ ਹੁਣ ਤੁਹਾਡੇ ਸੰਗੀ ਸਾਂਝਾ ਕਰਦੇ ਹਨ ਹਮੀਰਪੁਰ ਦੀਆਂ ਕੁਝ ਖਬਰਾਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਮੀਰਪੁਰ ਦੀਆਂ। ਪਦਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਬੋਟਾ ਵਿੱਚ 13 ਕਨੇ ਹੋਰ ਬੱਚੇ ਜਿਹੜੇ ਅਸੀਂ ਪੀਲੀ ਦੀ ਚਪੇਟ 'ਚ ਆਏ ਹਨ। ਸਕੂਲ ਜਿਹੜੇ 13 ਬੱਚੇ ਪੀਲੀ ਰੋਗ ਦੇ ਗ੍ਰਸਿਤ ਪਾਏ ਗਏ। ਸੋਮਵਾਰ ਜੋ ਜਿਹਨਾਂ ਬੱਚਿਆਂ ਜੋ PHC ਬੋਟਾ 'ਚ ਟੈਸਟ ਕੀਤੇ ਗਏ ਸਹਿ ਰੂਪੜੀ ਮਨਸੂਈ ਛੋੜਵ ਕਨੇ ਚੌਣ ਗਾਉਂ ਦੇ ਨਿਵਾਸੀ ਦੱਸੇ ਗਏ। ਬੋਟਾ ਦੇ ਪਰਿਵਾਰੀ ਡਾਕਟਰ ਰਿਸ਼ਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਜੋ ਬੋਟਾ ਸਕੂਲ ਦੇ 6 ਬੱਚਿਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ 'ਚ 4 ਪੀਲੀਆ ਗ੍ਰਸਤ ਪਾਏ ਗਏ। 2 ਬੱਚੇ ਜਿਹੜੇ ਹਨ ਸਰ ਹਾਲੀ ਤਿੰਨ 'ਚ ਸ਼ੱਕ ਦੇ ਤੌਰ ਪਰ ਤੇ ਇਹਨਾਂ ਰੱਖਿਆ ਕਿ ਹੋ ਸਕਦਾ ਰੋਗ ਹੋਇਆ ਨਾ ਜੋ ਵੀ। ਜਲ ਸ਼ਕਤੀ ਵਿਭਾਗ ਦੇ SDO ਨਵੀਨ ਕੁਮਾਰ ਨੇ ਬੋਲਿਆ ਕਿ ਬਈ ਜਲ ਸ਼ਕਤੀ ਵਿਭਾਗ ਦੁਆਰਾ ਸਕੂਲ ਜੋ ਸਪਲਾਈ ਕੀਤੀ ਜਾ ਕਰਦੀ ਪੇਜਲ ਲੈਬ ਟੈਸਟ 'ਚ ਠੀਕ ਪਾਇਆ ਗਿਆ ਹੈ ਅਤੇ ਇਹਨਾਂ ਦਾ ਕਹਿਣਾ ਇਸ ਦੇ ਰੋਗ ਦੇ ਕਾਰਨ ਹੋਰ ਵੀ ਹੋ ਸਕਦੇ ਹੈ ਫੈਲਣ ਦੇ ਕਾਰਨ। ਇਸ ਕਰਕੇ ਤਾਂ ਇਹਨਾਂ ਬੋਲਿਆ ਕਿ ਬਈ ਸਾਡੀ ਟੈਸਟਿੰਗ ਰਿਪੋਰਟ ਤਾਂ ਠੀਕ ਹੈ, ਹੁਣ ਰੋਗਾਂ ਦੇ ਕਾਰਨ ਕਿਆ ਹੈ ਇਹਦੀ ਜਾਂਚ ਹੋਆ ਕਰਦੀ ਹੈ। ਤਮਰੋਲ 'ਚ ਇੱਕ ਗੌਸ਼ਾਲਾ 'ਚ ਭੀਸ਼ਣ ਅੱਗ ਲੱਗਣੇ ਦੇ ਕਾਰਨ ਭਾਰੀ ਨੁਕਸਾਨ ਦਾ ਮਾਮਲਾ ਸਾਹਮਣੇ ਆਇਆ। ਅੱਗ ਲੱਗਣੇ ਦੇ ਕਾਰਨ ਜਿਹੜਾ ਹੈ ਤਿੱਤੂ ਰੱਖਿਆ ਘਾਸ, ਗੇਹੂੰ, ਚਾਵਲ, ਇਮਾਰਤੀ ਲੱਕੜੀ ਕਨ ਅਨਿਆ ਘਰੇਲੂ ਸਮਾਨ ਜੀ ਜਿਹੜਾ ਸੈ ਜਲੀ ਨਾਲ ਰਾਖ ਹੋਈ ਆ। ਅਨੁਮਾਨ ਦੇ ਮੁਤਾਬਕ 2 ਲੱਖ ਦਾ ਨੁਕਸਾਨ ਜਿਹੜਾ ਸੈ ਅੰਕਿਆ ਗਿਆ। ਪਰੇੜੀ ਚੌਕ 'ਚ ਨਕਸ਼ਾ ਮੁਕਤੀ ਜਨ ਸੰਕਲਪ ਅਭਿਆਨ ਦੇ ਤਹਿਤ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਦਾ ਉਦੇਸ਼ ਜਿਹੜਾ ਹੈ ਵਿਦਿਆਰਥੀਆਂ ਜੋ ਨਸ਼ੇ ਦੇ ਦੁਸ਼ਪ੍ਰਭਾਵਾਂ ਤੋਂ ਦੂਰ ਰੱਖਣਾ ਕਨੇ ਤੇ ਧਿਆਨ ਪ੍ਰਤੀ ਜਾਗਰੂਕ ਕਰਨਾ ਕਨੇ ਸਕਾਰਾਤਮਕ ਸੰਦੇਸ਼ ਫੈਲਾਉਣਾ ਥਾ। ਕਿਸ਼ੋਰੀਆਂ ਕਨੇ ਅਭਿਭਾਵਕਾਂ ਜੋ HBPV ਵੈਕਸੀਨੇਸ਼ਨ ਕਨੇ ਨਿਵਾਰਕ ਮੁੱਖ ਸਵਾਸਥ ਦੇਖਭਾਲ ਦੇ ਤਹਿਤ ਮਹੱਤਵ ਜਿਹੜਾ ਹੈ ਇਹਦੇ ਪ੍ਰਤੀ ਜਾਗਰੂਕ ਕਰਨ ਤਾਈਂ ਇੱਕ ਜਾਗਰੂਕਤਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। DC ਗੰਦਰਬਲ ਰਾਠੌਰ ਨੇ ਕਿਸ਼ੋਰੀਆਂ ਜੋ ਗੰਭੀਰ ਬਿਮਾਰੀਆਂ ਵਿਸ਼ੇਸ਼ਕਰ ਸਰਵਾਈਕਲ ਕੈਂਸਰ ਅਤੇ ਸੁਰੱਖਿਅਤ ਰੱਖਣ ਤਾਈਂ ਜਾਗਰੂਕਤਾ ਸਮੇਂ ਪਰ ਟੀਕਾਕਰਨ ਕਨੇ ਅਨਿਯ ਨਿਵਾਰਕ ਸਵਾਸਥ ਦੇਖਭਾਲ ਦੇ ਤਾਈਂ ਇਸ ਪਰ ਜਿਹੜਾ ਸਰ ਪ੍ਰਕਾਸ਼ ਤੇ ਨਾਂ ਰੱਖਿਆ। ਆਧੁਨਿਕ ਰਸਾਇਣ ਵਿਗਿਆਨ ਸਵਾਸਥਯ ਕ੍ਰਿਸ਼ੀ ਜਲ ਸ਼ੁੱਧੀਕਰਨ ਊਰਜਾ ਸੰਰਕਸ਼ਣ ਪਰਿਆਵਰਣ ਸੁਰੱਖਿਆ ਕਨੇ ਉਦਯੋਗਿਕ ਵਿਕਾਸ ਜਿਹੜੇ ਕਈ ਖੇਤਰਾਂ ਦੇ ਮੁੱਦੇ ਹਨ ਤਿੰਨਾਂ ਪਰ ਵੀ ਚਰਚਾ ਹੋਆ ਕਰਦੀ। ਵਿਗਿਆਨਿਕ ਅਨੁਸੰਧਾਨ ਨਵਾਚਾਰ ਵਿਕਾਸ ਲਕਸ਼ਾਂ ਜੋ ਪ੍ਰਭਾਵੀ ਰੂਪ 'ਤੇ ਅਸਾਂ ਪ੍ਰਾਪਤ ਕਰ ਸਕਦੇ ਕਈ ਰਾਸ਼ਟਰੀ ਪਹਿਲਾਂ ਕਨੇ ਵਿਵਹਾਰਿਕ ਉਦਾਹਰਣਾਂ ਦੇ ਮਾਧਿਅਮ 'ਤੇ ਬੱਚਿਆਂ ਜੋ ਰਸਾਇਣ ਆਧਾਰਿਤ ਤਕਨੀਕਾਂ ਪਰਿਆਵਰਣ ਸੰਤੁਲਨ ਬਣਾ ਰੱਖਣ ਤਾਈਂ ਕਨੇ ਗ੍ਰਾਮੀਣ ਉਥਾਨ 'ਚ ਮਹੱਤਵਪੂਰਨ ਉਥਾਨ ਦੇ ਬਾਰੇ 'ਚ ਜਾਣਕਾਰੀ ਵੀ ਦਿੱਤੀ ਜਾ ਕਰਦੀ ਹੈ। ਵਿਸ਼ੇਸ਼ਗ ਵਕਤਾ ਡਾਕਟਰ ਅਜੇ ਸ਼ਰਮਾ ਨੇ ਦੱਸਿਆ ਕਿ ਰਸਾਇਣ ਵਿਭਾਗ ਜਿਹੜਾ ਹੈ ਬੱਚਿਆਂ 'ਚੋਂ ਸੈਂਟਰ ਫੋਰ ਨੈਨੋ ਸਾਇੰਸ ਕਨੇ ਟੈਕਨੋਲੋਜੀ ਦੁਆਰਾ ਗ੍ਰਾਮੀਣ ਕਨੇ ਸਮਾਜਿਕ ਵਿਕਾਸ ਦੇ ਤਾਈਂ ਜਿਹੜਾ ਸਹਿ ਰਸਾਇਣ ਵਿਗਿਆਨ ਵਿਸ਼ੇ ਪਰ ਕ੍ਰਿਸ਼ੀ ਪ੍ਰਣਾਲੀ ਜਲ ਉਪਚਾਰ ਪ੍ਰਕਿਰਿਆ ਦੇ ਕੰਨੇ ਕੰਨੇ ਪ੍ਰਾਕ੍ਰਿਤਿਕ ਸੰਸਾਧਨਾਂ ਦੇ ਮੁੱਲਿਆ ਸੰਵਰਧਨ ਦੇ ਬਾਰੇ 'ਚ ਵੀ ਤਿੰਨਾਂ ਜੋ ਜਾਣਕਾਰੀ ਦਿਆ ਕਰਦਾ।

ਤਾਂ ਹਮੀਰਪੁਰ ਨੇ ਜੁੜੀਆਂ ਖਬਰਾਂ ਤੁਹਾਡੇ ਸੋਗੀ ਸਾਂਝਾ ਕੀਤੀਆਂ। ਅੱਜ ਦੇ ਇਸ ਕਾਰਜਕ੍ਰਮ 'ਚ ਅਸਾਂ ਤੁਹਾਡੇ ਸੋਗੀ ਗੱਲਬਾਤ ਕੀਤੀ, ਨਾ ਤੱਪਾ ਕਿਉਂ ਹੁੰਦਾ, ਨਾ ਤੀਰ ਕੀ ਹੈ ਤਪਦੇ ਹਨ, ਕਿ ਬਾਈਤੀ ਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਤੁਹਾਡੇ ਸੋਗੀ ਗੱਲਬਾਤ 'ਚ ਹਾਂ ਲੈਂਦੀ। ਦੂਜੀ ਗੱਲ ਜਿਹੜੀ ਸਹਿਣਸ਼ੀਲਤਾ ਹੈ, ਇਸਦਾ ਵੀ ਹਾਂ ਅਪਣਾਉਣਾ, ਧਿਆਨ ਰੱਖਣਾ ਬਾਈ, ਸਹਿਣਸ਼ੀਲਤਾ ਘਟਾ ਕਰਦੀ ਕਿਵੇਂ ਘਟਾ ਕਰਦੀ, ਇਸਦੇ ਬਾਰੇ 'ਚ ਵੀ ਅਸਾਂ ਚਰਚਾ ਤੁਹਾਡੇ ਸੋਗੀ ਕੀਤੀ। ਲੇਕਿਨ ਇਹ ਗੱਲਾਂ ਜਿਹੜੀਆਂ ਸੀ, ਇੱਕ ਤਾਂ ਖਾਣਾ ਪੀਣਾ ਵੀ ਹਾਂ ਠੀਕ ਰੱਖਣਾ ਚਾਹੀਦਾ, ਦੂਜਾ ਜਿਹਾ ਗੱਲ ਜਿਹੜੀ ਅਸੀਂ ਸੋਚੀ ਸਮਝ ਜਿਹੜੀ ਠੰਡਾ ਦਿਮਾਗ ਰੱਖਣਾ ਚਾਹੀਦਾ, ਤਾਂ ਕਿ ਅਸਾਂ ਜਿਹੜੇ ਅਨਸਰ ਡੰਗੇ ਨੇ ਕੋਈ ਵੀ ਗੱਲ ਕਰੀਏ ਤਾਂ ਦੂਜੇ ਮਾਣ ਨੂੰ ਜੇ ਵਿਸ਼ਾ ਖਰੀ ਲੱਗਿਆ। ਖੈਰ ਗੱਲਾਂ ਬਾਤਾਂ ਸੋਗੀ ਸੋਗੀ ਹੁਣ ਕਾਰਜਕ੍ਰਮ ਦਾ ਇੱਥੋਂ ਸਮਾਂ ਹੋਇਆ ਕਰਦਾ। ਸੰਜੇ ਸ਼ਰਮਾ ਜੀ ਦੀ ਅਨੁਮਤੀ, ਸਾਰਿਆਂ ਜੀ ਮੇਰੀ ਰਾਮ ਰਾਮ, ਨਮਸਕਾਰ।

0: ਦੇਵਧਰਾ ਦੇ ਲੋਕ ਗੀਤ ਕਾਰਕ੍ਰਮ ਤੋਂ ਸੁਣ ਕਰਦੇ ਹਨ ਆਕਾਸ਼ਵਾਣੀ ਹਮੀਰਪੁਰ 'ਤੇ। ਦੁਪਹਿਰਾਂ ਦੇ 12:15 ਹੋ ਚੁੱਕੇ ਹਨ। ਆਓ ਸੁਣਦੇ ਹਨ ਕਾਰਕ੍ਰਮ ਦਾ ਇਹ ਲੋਕ ਗੀਤ।
1: ਡੋਗੀ ਡੋ

0: ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਸਬਜ਼ੀਆਂ ਕਨੇ ਜਿਣਸਾਂ ਦੇ ਥੋਕ ਭਾਅ ਦੀ ਜਾਣਕਾਰੀ ਲਈ ਨੇ ਮੈਂ ਰੌਸ਼ਨੀ ਹਾਜ਼ਰ ਹੋਈ ਗਈ ਸਟੂਡੀਓ 'ਚ ਤਾਂ ਸਾਰੇ ਤੋਂ ਪਹਿਲੇ ਗੱਲਬਾਤ ਕਰੀ ਲੈਂਦੇ ਹਨ ਸਬਜ਼ੀਆਂ ਦੇ ਬਾਰੇ 'ਚ। ਅੱਜ ਆਲੂ ਪ੍ਰਤੀ ਇੱਕ ਕਿਲੋ ਰੇ ਆ 8 ਤੇ 13 ਰੁਪਈਏ, ਆਲੂ ਪਹਾੜੀ 14 ਤੇ 16 ਰੁਪਈਏ, ਪਿਆਜ਼ 20 ਤੇ 22 ਰੁਪਈਏ, ਗੋਭੀ 40 ਤੇ 50 ਰੁਪਈਏ, ਬੰਦ ਗੋਭੀ 14 ਤੇ 15 ਰੁਪਈਏ, ਸ਼ਿਮਲਾ ਮਿਰਚ 20 ਰੁਪਏ ਪ੍ਰਤੀ ਕਿਲੋ, ਘੀਆ 15 ਤੇ 20 ਰੁਪਈਏ, ਭਿੰਡੀ 20 ਤੇ 25 ਰੁਪਈਏ, ਕਨੇ ਟਿੰਡੇ ਆਰਾ ਪੌ ਵੀ ਅਜਰੇ ਆ 20 ਤੇ 25 ਰੁਪਈਏ ਪ੍ਰਤੀ ਕਿਲੋ, ਕਰੇਲਾ 25 ਤੇ 30 ਰੁਪਈਏ, ਪਰਵਲ 30 ਤੇ 35 ਰੁਪਈਏ, ਪਾਲਕ 40 ਤੇ 45 ਰੁਪਈਏ, ਧਨੀਆ 70 ਤੇ 80 ਰੁਪਈਏ, ਟਮਾਟਰ 14 ਤੇ 15 ਰੁਪਈਏ ਪ੍ਰਤੀ ਕਿਲੋ, ਮੂਲੀ 25 ਤੇ 30 ਰੁਪਈਏ, ਰਾਮ ਤੋਰੀ 40 ਤੇ 45 ਰੁਪਈਏ, ਹਰੀ ਮਿਰਚ 40 ਤੇ 50 ਰੁਪਈਏ, ਨਿੰਬੂ 80 ਤੇ 85 ਰੁਪਈਏ, ਖੀਰਾ 20 ਤੇ 30 ਰੁਪਈਏ, ਬੈਂਗਣ 28 ਤੇ 30 ਰੁਪਈਏ, ਅਦਰਕ 150 ਰੁਪਈਏ ਪ੍ਰਤੀ ਕਿਲੋ, ਲਸਣ 120 ਤੇ 150 ਰੁਪਈਏ, ਮਟਰ 55 ਤੇ 60 ਰੁਪਈਏ, ਫਰਾਂਸ ਬੀਨ 80 ਤੇ 120 ਰੁਪਈਏ, ਕੱਦੂ ਪ੍ਰਤੀ ਕਿਲੋ 15 ਤੇ 20 ਰੁਪਈਏ, ਅਰਬੀ 35 ਰੁਪਏ ਪ੍ਰਤੀ ਕਿਲੋ, ਕਨੇ ਚੁਕੰਦਰ ਪ੍ਰਤੀ ਕਿਲੋ ਰਿਹਾ 30 ਤੇ 35 ਰੁਪਈਏ। ਹੁਣ ਗੱਲ ਕਰੀ ਲੈਂਦੇ ਹਨ ਫਲਾਂ ਦੇ ਬਾਰੇ 'ਚ। ਫਲਾਂ 'ਚ ਕੇਲਾ ਪ੍ਰਤੀ ਡੱਬਾ 12 ਕਿਲੋ ਦਾ ਰਿਹਾ 450 ਤੇ 550 ਰੁਪਈਆ, ਸੇਬ ਪ੍ਰਤੀ ਕਿਲੋ 140 ਤੇ 150 ਰੁਪਈਆ, ਅਨਾਰ 180 ਤੇ 210 ਰੁਪਈਆ, ਮਸੰਮੀ 85 ਰੁਪਏ ਪ੍ਰਤੀ ਕਿਲੋ, ਪਪੀਤਾ 50 ਰੁਪਈਆ ਪ੍ਰਤੀ ਕਿਲੋ, ਕੀਵੀ ਪ੍ਰਤੀ ਡੱਬਾ ਰਿਹਾ 1200 ਤੇ 1300 ਰੁਪਈਆ, ਅਨਾਨਾਸ ਪ੍ਰਤੀ ਇੱਕ ਕਿਲੋ 50 ਰੁਪਈਆ, ਅਮਰੂਦ 125 ਤੇ 130 ਰੁਪਈਏ, ਮਾਲਟਾ 150 ਰੁਪਏ ਪ੍ਰਤੀ ਕਿਲੋ, ਤਰਬੂਜ 12 ਤੇ 15 ਰੁਪਈਏ, ਖਰਬੂਜਾ 20 ਤੇ 30 ਰੁਪਈਏ, ਅੰਬ ਸਫੇਦਾ 70 ਤੇ 75 ਰੁਪਈਏ, ਅੰਬ ਤੋਤਾ 50 ਰੁਪਈਏ ਪ੍ਰਤੀ ਕਿਲੋ, ਪਲਮ 180 ਤੇ 200 ਰੁਪਈਆ, ਖੁਬਾਨੀ 110 ਤੇ 120 ਰੁਪਈਏ। ਕਨੇ ਹੁਣ ਅੱਗੇ ਗੱਲ ਕਰਦੇ ਹਨ ਜਿਣਸਾਂ ਦੇ ਥੋਕ ਭਾਅ ਦੀ, ਜਿਸ 'ਚ ਬਾਸਮਤੀ ਚੌਲ ਰੇ 40 ਤੇ 100 ਰੁਪਈਆ, ਬੇਗਮੀ ਚੌਲ 30 ਤੇ 40 ਰੁਪਈਆ ਪ੍ਰਤੀ ਕਿਲੋ, ਦੜਾ ਚੌਲ 25 ਤੇ 30 ਰੁਪਈਏ, ਛਲੀਆਂ 20 ਤੇ 30 ਰੁਪਈਏ, ਦੜਾ ਗੇਹੂੰ 19 ਤੇ 30 ਰੁਪਈਏ ਪ੍ਰਤੀ ਕਿਲੋ, ਉੜਦ ਦੀ ਦਾਲ ਰੇ 115 ਤੇ 130 ਰੁਪਈਏ, ਮੂੰਗੀ 90 ਤੇ 100 ਰੁਪਈਏ, ਚਨਾ 75 ਤੇ 150 ਰੁਪਈਏ ਪ੍ਰਤੀ ਕਿਲੋ, ਮਿਰਚ ਸੁਖੀਆ ਦਾ ਭਾਅ ਰਿਹਾ 350 ਤੇ 380 ਰੁਪਈਏ, ਅਲਸੀ 70 ਤੇ 90 ਰੁਪਈਏ, ਅੰਨੇ ਦੇਸੀ ਘੀ ਰਿਹਾ 500 ਤੇ 650 ਰੁਪਈਏ, ਗੁੜ 40 ਤੇ 45 ਰੁਪਏ ਪ੍ਰਤੀ ਕਿਲੋ, ਸੁੱਕਾ ਧਨੀਆ ਰਿਹਾ 300 ਤੇ 320 ਰੁਪਏ ਪ੍ਰਤੀ ਕਿਲੋ, ਕਨੇ ਅੰਡੇ ਪ੍ਰਤੀ ਸੈਂਕੜਾ ਰੇ 600 ਤੇ 650 ਰੁਪਈਏ। ਤਾਂ ਇਹ ਤਾਂ ਜਾਣਕਾਰੀ ਹੋਈ ਫਲਾਂ ਸਬਜ਼ੀਆਂ ਕਨੇ ਜਿਣਸਾਂ ਦੇ ਥੋਕ ਭਾਅ ਦੀ। ਕਨੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਸੌਗੀ ਅੱਜ ਦਾ ਕਿਸਾਨ ਵਾਣੀ ਕਾਰਜਕ੍ਰਮ ਹੁਣ ਇੱਥੇ ਖਤਮ ਕਰਨ ਦੀ ਦੇ ਅਨੁਮਤੀ। ਰਾਮ ਰਾਮ।
1: ਸ਼ੋਤਾਂ ਸ਼ਾਮ ਕੇ 7 ਵਜ ਗਏ ਹਾਂ।
2: ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ। केंद्र सरकार ने घुसपैठ और अन्य कारणों से होने वाले जनसांख्यिकी बदलाव की चुनौतियों से निपटने के लिए एक उच्च स्तरीय समिति का गठन किया है। गृहमंत्री अमित शाह ने एक सोशल मीडिया पोस्ट में बताया कि इस समिति की अध्यक्षता सर्वोच्च न्यायालय के पूर्व न्यायाधीश प्रकाश प्रभाकर नावलेकर करेंगे। श्री अमित शाह ने कहा कि घुसपैठ और अन्य कारणों से अस्वाभाविक जनसांख्यिकी बदलाव हो रहा है। गृहमंत्री ने कहा कि यह समिति अवैध प्रवासन और अन्य अस्वाभाविक कारणों से पूरे देश में हो रहे जनसांख्यिकी बदलावों का व्यापक मूल्यांकन करेगी। प्रधानमंत्री नरेंद्र मोदी ने पिछले साल लाल किले से स्वतंत्रता दिवस संबोधन में जनसांख्यिकी बदलाव पर उच्च स्तरीय समिति के गठन की घोषणा की थी। केंद्रीय गृहमंत्री अमित शाह ने कहा है कि सरकार अगले 6 महीनों के भीतर ड्रोन के जरिए नशीले पदार्थों और हथियारों की तस्करी पर रोक लगाने के लिए ड्रोन रोधी प्रणाली लगाने की प्रक्रिया में है। राजस्थान के बीकानेर जिले में सांचू सीमा चौकी पर सीमा सुरक्षा बल के जवानों को संबोधित करते हुए गृहमंत्री ने कहा कि जहां सीमा पार से आने वाले खतरे महत्वपूर्ण बने हुए हैं, वहीं देश के भीतर ऐसे खतरों में मदद करने वाले आंतरिक तत्वों पर भी उतना ही ध्यान दिया जाना चाहिए। उन्होंने कहा कि इसमें शामिल लोगों के खिलाफ सख्त कानूनी कार्रवाई की जानी चाहिए। विदेश मंत्री सुब्रमण्यम जयशंकर की अध्यक्षता में आज क्वाड विदेश मंत्रियों की बैठक नई दिल्ली में संपन्न हुई। ऑस्ट्रेलिया की विदेश मंत्री पेनी वोंग, जापान के विदेश मंत्री तोशिमित्सु मोतेगी और अमरीका के विदेश मंत्री मार्को रूबियो ने इस बैठक में हिस्सा लिया। सदस्य देशों ने वैश्विक ऊर्जा बाजारों में व्यवधान के समय एक दूसरे की ऊर्जा सुरक्षा आवश्यकताओं को पूरा करने के लिए सहयोग को और बढ़ाने पर सहमति व्यक्त की। क्वाड देशों ने हिंद प्रशांत क्षेत्र में सुरक्षा तथा पारदर्शिता बढ़ाने के लिए, समुद्री निगरानी को मजबूत करने और गतिविधियों की

0: ਕਾਰਜਕ੍ਰਮ ਰੌਣਕਾਂ ਗਰਾਇੰਦੀਆਂ ਸੁਣਨੇ ਵਾਲੇ ਆਹਦੇ ਸਾਰੇ ਹੀ ਨਿਯਮਿਤ ਸ਼ਰੋਤਾਂ ਦਾ ਇਸ ਕਾਰਜਕ੍ਰਮ ਦੇ ਵਿੱਚ ਕਰਦੇ ਢੇਰ ਸਾਰਾ ਸਵਾਗਤ
1: ਜੀ।
0: ਅੱਜ ਦੇ ਇਸ ਕਾਰਜਕ੍ਰਮ 'ਚ ਮੈਂ ਹੀ ਰੋਸ਼ਨੀ ਕਨ ਮੇਰੇ ਸਹਿਯੋਗੀ ਹਨ
1: ਜਗਤ ਰਾਮ। ਤਾਂ ਬਈ ਆਹਾਂ ਦੂਈਂ ਦੀ ਤਰਫ ਤੇ ਤੋਂ ਜੋ ਢੇਰ ਸਾਰਾ ਨਮਸਕਾਰ ਰਾਮ
0: ਰਾਮ, ਰਾਮ।
1: ਤਾਂ ਐਸਾ ਰੋਸ਼ਨੀ ਪੈਂਦੀ ਵੀ ਆਹਾਂ ਦੇ ਇਸ ਸਟੂਡੀਓਜ਼ 'ਚ ਜੀਆਂ ਜੇ ਆਹਾਂ ਪੁੱਜਦੇ ਤਾਂ ਜੋ ਪੂਰਾ ਇੰਤਜ਼ਾਰ ਰਹਿੰਦਾ ਆਹਾਂ ਦੇ ਸ਼ਰੋਤਾਓਂ ਦਾ ਕਿ ਸਹਿ ਵੀ ਇਸ ਕਾਰਜਕ੍ਰਮ ਨੇ ਜੁੜੇ ਹੋਣੇ ਔਰ ਜੇ ਰੌਣਕਾਂ ਹੀ ਆ ਸਹਿ ਆਹਾਂ ਇਸ ਕਾਰਜਕ੍ਰਮ 'ਚ ਲਗਾਉਣੀਆਂ।
0: ਬਿਲਕੁਲ ਜੀ, ਰੌਣਕਾਂ ਤਾਂ ਹੀ ਲੱਗਦੀਆਂ ਜਾਲੀ ਸਾਰੇ ਇੱਕ ਦੂਜੇ ਦਾ ਹਾਲ ਚਾਲ ਪੁੱਛਣ
1: ਜੀ।
0: ਕਨੇ ਅਗਰ ਤੁਸੀਂ ਜੋ ਕੋਈ ਸਮੱਸਿਆ ਆਈ ਤਾਂ ਤੀਸਰੀ ਹੈ ਤੇ ਆਹ ਸਮੱਸਿਆ 'ਚ ਜੇ ਆ ਸਹਿ ਖੜੇ ਰਹਿਣ।
1: ਬਿਲਕੁਲ ਜੀ,
0: ਤਾਂ ਹੀ ਆਪਸੀ ਰੌਣਕਾਂ ਜੇ ਸਹਿ ਲੱਗਦੀ ਕਨੇ ਆਪਸੀ ਪ੍ਰੇਮ ਭਾਵ ਜੇ ਸਹਿ ਵੀ ਬੜਦਾ ਹੀ ਆ ਕਨੇ ਭਾਈਚਾਰਾ ਜੇ ਸਹਿ ਵੀ ਬੜਦਾ ਹੀ ਆ।
1: ਬਈ ਦੇਖੋ ਜੀ, ਹੁਣ ਇਹ ਜੇ ਆਹਾਂ ਦਾ ਆਪਸੀ ਭਾਈਚਾਰਾ ਹੈ, ਆਪਸੀ ਸਹਿਯੋਗ ਹੈ, ਇਹ ਆਹਾਂ ਜੋ ਗ੍ਰਾਂ 'ਚ ਤਾਂ ਦੇਖਣ 'ਚ ਮਿਲਦਾ ਹੀ ਆ ਔਰ ਆਹਾਂ ਜੋ ਹਮੇਸ਼ਾ ਹੀ ਇਹ ਪਰੰਪਰਾ ਔਰ ਇਹ ਜੇ ਸੰਸਕ੍ਰਿਤੀ ਹੈ ਇਸ ਤੋਂ ਸੰਭਾਲੀ ਨਹੀਂ ਰੱਖਣਾ ਚਾਹੀਦਾ ਔਰ ਕਿਸੇ ਵੀ ਓਕੇਜ਼ਨ 'ਚ ਚਾਹੇ ਆਹਾਂ ਦਾ ਘਰ ਵਿਆਹ ਸ਼ਾਦੀ ਕੋਈ ਪਾਰਟੀ ਕੋਈ ਜੱਗ ਕੋਈ ਸਾਰੇ ਸਜੇ ਸੰਸਕਾਰ ਇਸੇ ਅਸਰ ਚੱਲੀ ਰਹੇ ਰਹਿੰਦੇ ਤਾਂ ਤੀਸ ਚਾਹ ਸਾਰਾ ਮਿਲੀ ਜੁਲੀ ਨੇ ਕੰਮ ਕਰਨਾ ਹੀ ਬਿਹਤਰ ਹੁੰਦਾ ਔਰ ਕਈ ਸਾਰੀ ਚੀਜ਼ਾਂ ਆਹਾਂ ਆਪਣੀ ਪ੍ਰਗਤੀ ਵਾਸਤੇ ਵੀ ਕਰੇ ਆਪਣੇ ਗ੍ਰਾਂ 'ਚ ਕੋਈ ਵੀ ਕੰਮ ਕਰਨਾ ਤਾਂ ਵੀ ਮਿਲੀ ਜੁਲੀ ਨੇ ਅਗਰ ਕਰਕੇ ਤਾਂ ਸਹਿ ਜ਼ਰੂਰ ਜ਼ਰੂਰ ਜੇ ਅਸੀਂ ਸਫਲ ਹੋਵਾਂ।
0: ਹੁਣ ਜਗਤੂ ਭਾਈ ਦੇਖਾ ਨਾ, ਗ੍ਰਾਂ ਦੇ ਵਿੱਚ ਕੋਈ ਬੋਡੀ ਸਵਾਰ ਨਹੀਂ, ਕੋਈ ਖੂਹ ਸਵਾਰ ਨਾ ਹੀ ਆਇਆ ਜਾਂ ਫਿਰ ਕੋਈ ਹੋਰ ਸਾਫ਼ ਸਫਾਈ ਵਾਲਾ ਕੰਮ ਕਰਨਾ ਰਸਤੇ ਦੀ ਸਫਾਈ ਕਰਨੀ ਆਈ ਤਾਂ ਭਾਈ ਇਕੱਲੇ ਮਾਣੂ 'ਚ ਤਾਂ ਹੁੰਦੀ ਨਹੀਂ ਹੈ ਨਾ, ਤੇ ਜਿਹੜੇ ਸਾਰੇ ਸਹਿਯੋਗ ਕਰਨ ਇਕੱਠੇ ਹੋਏ ਨੇ ਕਰਨ ਨਾ ਕਿਸ ਕੰਮਾਂ 'ਚੋਂ ਤਾਂ ਸੇ ਕੰਮ ਜੇ ਅਸੀਂ ਸਹੀ ਤਰੀਕੇ ਨਾਲ ਹੋ ਜਾਂਦਾ ਹੀ ਹੈ।
1: ਬਿਲਕੁਲ ਜੀ, ਐਸਾ ਹੈ ਨਾ ਰੋਸ਼ਨੀ ਭੈਣ ਜੀ, ਬਈ ਅਗਰ ਹਾਂ ਅੱਜ ਕੱਲ੍ਹ ਦੇ

0: ਲਿਆ ਜੀ, ਇਹ ਤਾਂ ਹੈ ਸੁਣਿਆ ਮਿੱਠੜਾ ਜਿਹਾ ਲੋਕ ਗੀਤ ਕਨੇ ਲੋਕ ਗੀਤ ਤੇ ਪਹਿਲੇ ਆਹ ਜੇ ਜਗਤੂ ਭਾਈ ਗੱਲਬਾਤ ਕਰਾ ਰਹੇ ਥੇ ਵੀ ਜੰਗਲਾਂ 'ਚ ਅੱਗ ਲੱਗ ਜਾਂਦੀ ਤਾਂ ਬੜੇ ਨੁਕਸਾਨ ਹੁੰਦੇ ਹਨ ਨਾ, ਤਾਂ ਆਹ ਇਹਨਾਂ ਨੁਕਸਾਨਾਂ 'ਤੇ ਕਿਵੇਂ ਬਚ ਸਕਦੇ ਤਾਂ ਕਿ ਆਹ ਜੰਗਲਾਂ 'ਚ ਜੈਸੇ ਅੱਗ ਨਾ ਲੱਗੇ?
1: ਬਈ ਦੇਖੋ ਜੀ, ਜੰਗਲਾਂ ਦੀ ਹਜੇ ਅੱਗ ਹੈ ਅਤੇ ਇਸ ਤੋਂ ਬਚਾਉਣ ਦਾ ਦਾਇਤਵ ਜੈਸਾ ਕਿਸਰਾ ਬਣਾ ਆ ਸਾਰਾ, ਹੈ ਨਾ?
0: ਬਿਲਕੁਲ,
1: ਕਿਉਂਕਿ ਕਈ ਵਾਰੀ ਆਹ ਦੀ ਲਾਪਰਵਾਹੀ ਨਹੀਂ ਹੋ ਜਾਂਦਾ, ਕਈ ਵਾਰ ਥੋੜ੍ਹਾ ਪ੍ਰਾਕ੍ਰਿਤਿਕ ਕਾਰਨ ਹੋ ਜਾਂਦੇ, ਲੇਕਿਨ ਬੁੱਧੀਜੀਵੀ ਹੋਣ ਦੇ ਨਾਤੇ ਆਹ ਸਾਰਾ ਇੱਕ ਫਰਜ਼ ਬਣਾ ਸਾ ਕਿ ਆਹ ਆਪਣੇ ਬਨਸਪਤੀ ਜੋ ਬਚਾਈਏ, ਆਪਣੇ ਜੀਵਨ ਜੋ ਬਚਾਈਏ, ਤਾਂ ਕਰਨਾ ਸਹਿਯੋਗ ਜੇ ਅਸੀਂ ਮਿਲੀ ਜੁਲੀ ਨੇ ਤਾਂ ਹੀ ਇਹ ਕੰਮ ਜੇ ਅਸੀਂ ਹੋ ਸਕਦਾ, ਇਕੱਲੇ ਬੰਦੇ ਦਾ ਤਾਂ ਕੰਮ
0: ਜਾਗਰੂਕ ਹੋਣਗੇ ਨਾ, ਆਹਾਂ ਇਹ ਸਮੱਸਿਆ ਤੇ ਉਤਨਾ ਹੀ ਨਿਪਟ ਸਕਦੇ ਹਨ, ਤਾਂ ਆਪੋ ਵੀ ਜਾਗਰੂਕ ਹੋਣਾ, ਕਨੇ ਆਪਣਾ ਆਸ ਪੜੋਸ ਵੀ ਜਾਗਰੂਕ ਜੇ ਅਸੀਂ ਇਸ ਬਾਰੇ ਚ ਜ਼ਰੂਰ ਕਰਨਾ, ਕਨੇ ਦੂਜਾ ਤਰੀਕਾ ਬਚਾਵ ਦਾ ਇਹ ਹੀ ਆਇਆ ਵੀ ਹਜੇ ਸੁੱਕੇ ਪਦਾਰਥ ਇਹਦੇ ਨਾਲ ਜੇ ਅੱਗ ਫੈਲੀ ਸਕਦੀ ਹੈ ਨਾ, ਤੇ ਨਾਲ ਜਿਹੜਾ ਕਹਿੰਦਾ ਵੀ ਨੇੜੇ ਤੇੜੇ ਜੰਗਲਾਂ ਰੇਸੇ ਨਾਲ ਅੱਗ ਨਹੀਂ ਲਗਾਉਣੀ ਆਈ, ਕਨੇ ਫਾਇਰ ਲਾਈਨ ਜੇ ਅਸੀਂ ਆਹ ਜ਼ਰੂਰ ਬਣਾਉਣੇ ਚਾਹੀਦੀ ਆਈ।
1: ਬਿਲਕੁਲ, ਫਾਇਰ ਲਾਈਨ ਦੀ ਤਾਂ ਤੁਸੀਂ ਬੜੀ ਅੱਛੀ ਗੱਲ ਕੀਤੀ, ਕਿਉਂਕਿ ਕਿਆ ਹੁੰਦਾ ਨਾ, ਆਹ ਸਾਰੇ ਘਰਾਂ ਦੇ ਨੇੜੇ ਤੇੜੇ ਜਿਤਨੇ ਵੀ ਜੰਗਲ ਹੈ ਜਾਂ ਜਿਤਨੇ ਵੀ ਆਹ ਦੇ ਜਿਹੜੇ ਗ੍ਰਾਂ ਹੈ, ਤੇ ਜੇ ਜੰਗਲ ਨੇੜੇ ਹੈ, ਇਹਨੇ ਜੋ ਕਿਆ ਕਰਨਾ ਚਾਹੀਦਾ, ਆਪਣੇ ਗ੍ਰਾਂ ਦੇ ਚਾਰੋਂ ਤਰਫ ਜੇ ਅਸੀਂ ਕੁਛ ਨਾ ਕੁਛ ਜਿਹੜੇ ਰਸਤੇ ਬਣਾ ਲੈਣੇ, ਜੇ ਬਿਲਕੁਲ

0: खाली होन
1: जी
0: या थोड़ी बहुत नालियां जी बनाई थी, और तीस अगर जो भी ताली भी काप है तो है साइडा करी त्या, ताकि कभी भी आग लग गई तो तीसो आगे बढ़ने जो एक मौका नहीं मिलना
1: मौका नहीं मिलना कने उस टाइम अच्छे जी ऐसे आहे अग्गी पर नियंत्रण जे फिर
0: पाई सके
1: पाई
0: हैं बिल्कुल। और कोशिश ये करो कि आसा रे ग्रां दे नेड़े तेड़े कुछ जेड़े स्त्रोत आहे तैयार कर लें, तीस जे पानी इकट्ठा हो रहा हो,
1: जी
0: ताकि जे आली जे समस्या आई ताली सारे मिली जुली ने जे ऐसे पानी चक्के कने छिड़काव कर दे रहे।
1: ਨਹੀਂ ਇਹ ਪਤਾ ਕੀ ਹੁੰਦਾ, ਪਤਾ ਤਾਂ ਆਇਆ ਵੀ ਹਰ ਆਸੇ ਪਾਸੇ ਪਈ ਇਹ ਸਮੱਸਿਆ ਜੇ ਅਸੀਂ ਹਰ ਸਾਲ ਆਉਂਦੀ
0: ਔਰ
1: ਆਈ
0: ਕਿਆ ਔਰ
1: ਤਾਂ
0: ਕਿਆ
1: ਜੋ ਪਹਿਲੇ ਇਸ ਤਰ੍ਹਾਂ ਜੈਸੇ ਉਹ ਜਾਣੇ ਚਾਹੀਦੇ ਹੈ ਆ ਕਨੀ ਗਰਮੀ 'ਚ ਜੇ ਅਸੀਂ ਆਹ ਜੋ ਨਿਯਮਿਤ ਨਿਗਰਾਨੀ ਵੀ ਰੱਖਣੀ ਚਾਹੀਦੀ, ਚੌਕਸੀ ਬੜਾਈ ਦੇਣੀ ਚਾਹੀਦੀ ਤਾਂ ਕਿ ਆਹ ਜੋ ਪਤਾ ਚੱਲਦਾ ਰਹੇ ਵੀ ਹਾਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਜੇ ਅਸੀਂ ਹਰ ਆਸੇ ਪਾਸੇ ਨਾ
0: ਨਾ
1: ਹੋ।
0: ਹੋ ਬਿਲਕੁਲ। ਔਰ ਦੇਖੋ ਕਈ ਵਾਰੀ ਕੀ ਹੁੰਦਾ ਕਿ ਅੱਗ ਆਹ ਜੋ ਲੱਗਦਾ ਵੀ ਚਲੋ ਜੀ ਹਾਂ ਬੁਝਾਈ ਲੈਣੀ, ਲੇਕਿਨ ਕੀ ਹੁੰਦਾ ਕਈ ਵਾਰੀ ਅਗਰ ਹਵਾ ਤੇਜ਼ ਚੱਲੀ ਗਈ ਤਾਂ ਇਤਨਾ ਵਿਕਰਾਲ ਰੂਪ ਧਾਰਨ ਕਰ ਲੈਂਦੀ ਵੀ ਆਸਾਰੇ ਬਸਾਰਾ ਕੰਮ ਨਹੀਂ ਰਹਿੰਦਾ। ਤਾਂ ਕਿਆ ਕਰਨਾ ਕਿ ਸੰਬੰਧਿਤ ਜਿਤਨੇ ਵੀ ਆਹ ਦੇ ਵਨ ਵਿਭਾਗ ਹੈ ਜਾਂ ਫਾਇਰ ਬ੍ਰਿਗੇਡ ਹੈ ਪ੍ਰਸ਼ਾਸਨ ਹੈ ਵੀ ਤਿਸੋ ਜਲਦ ਤੋਂ ਜਲਦ ਜੀ ਅਸੀਂ ਆਹ ਜੋ ਸੂਚਨਾ ਦੇਣੀ ਚਾਹੀਦੀ, ਔਰ ਤਿੰਨਾਂ ਦਾ ਸਹਿਯੋਗ ਵੀ ਜੇ ਅਸੀਂ ਆਹ ਜੋ ਕਰਨਾ ਚਾਹੀਦਾ।
1: ਬਿਲਕੁਲ ਕਨੇ ਦੇਖਾ ਵੀ ਅਗਰ ਅਸੀਂ ਜੇ ਹਰੀ ਕਨੇ ਸਜੇ ਨਮ ਬਨਸਪਤੀ ਹੁੰਦੀ ਨਾ, ਅਗਰ ਅਸੀਂ ਤਿਹ ਜੋ ਜ਼ਿਆਦਾ ਜ਼ਿਆਦਾ ਲਗਾਉਂਗੇ ਆਪਣੇ ਬਨਾਂ ਦੇ ਵਿੱਚ ਤਾਂ ਕਿਆ ਹੁੰਦਾ ਹੈ ਵੀ ਅੱਗ ਘੱਟ ਫੈਲਦੀ ਹੈ।
0: ਬਿਲਕੁਲ ਬਿਲਕੁਲ
1: ਕਨੇ ਗ੍ਰਾਂ 'ਚ ਆਹ ਜੋ ਜੇ ਅਸੀਂ ਕਾਫੀ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ, ਤੇਜ਼ ਹਵਾ ਨੇ ਅੱਗ ਜੇ ਅਸੀਂ ਇੱਥੇ ਉੱਥੇ ਨਹੀਂ ਜਾਣੀ ਚਾਹੀਦੀ ਹੈ, ਕਨੇ ਜੰਗਲਾਂ ਦੇ ਆਖੇ ਪਾਖੇ ਬਾਈ ਕੂੜਾ ਨਹੀਂ ਫੁਕਣਾ ਹੈ।
0: ਫੁਕੜਾ ਨਹੀਂ ਹੈ
1: ਹਾਂ
0: ਬਿਲਕੁਲ, ਇਹ ਤੁਸੀਂ ਠੀਕ ਲਾਇਆ। ਔਰ ਅਗਰ ਆਹ ਦੇ ਜੰਗਲਾਂ 'ਚ ਅੱਗ ਲੱਗੀ ਗਈ ਔਰ ਆਹ ਜੋ ਕਿਆ ਕੰਮ ਕਰਨਾ ਚਾਹੀਦਾ, ਪਹਿਲੇ ਤਾਂ ਗੱਲੇ ਵੀ ਪੈਨਿਕ ਨਹੀਂ ਹੋਣਾ, ਬੜਾ ਕੋਈ
1: ਹਾਂ
0: ਘਬਰਾਉਣਾ ਨਹੀਂ ਹੈ ਵੀ ਜੋ ਕਿਆ ਹੋਈ ਆ, ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਜਿੱਥੇ ਜੇ ਸੁਰੱਖਿਅਤ ਜਗ੍ਹਾ 'ਤੇ ਇੱਥੇ ਚੱਲੀ ਹੈ ਔਰ ਆਵਾਰੇ ਦਿਸ਼ਾ ਦੇ ਦੂਰ ਰਹਿਣਾ ਚਾਹੀਦਾ। ਕਿਉਂ ਹੋਣਾ ਜੇ ਆਵਾਜ਼ ਹੋਊਗੀ ਤਾਂ ਹੈ ਸਾਰੀ ਚਿੰਗਾਰੀਆਂ ਜੇ ਅਸੀਂ ਆਹਾਂ ਗਾ ਸਕ ਸਕਦੀ, ਤਾਂ ਕੁੱਲ ਮਿਲਾਈ ਕਰਨੇ ਅਸਾਂ ਜੋ ਹਮੇਸ਼ਾ ਸਾਵਧਾਨੀ ਜੇ ਅਸੀਂ ਵਰਤਣੀ ਚਾਹੀਦੀ।
1: ਬਿਲਕੁਲ, ਅਗਰ ਲੋਕ ਜਾਗਰੂਕ ਰਹਿਣ, ਜੰਗਲਾਂ ਦੀ ਨਿਯਮਿਤ ਨਿਗਰਾਨੀ ਕਰਨ, ਕਨੇ ਸਮੇਂ ਪਰ ਸਾਵਧਾਨੀ ਵਰਤਣ, ਤਾਂ ਜੰਗਲਾਂ ਕਨੇ ਵੰਨ ਜੀਵਾਂ ਜੋ ਜੇ ਅਸੀਂ ਆਹ ਅੱਗੇ ਤੇ ਬਚਾਈ ਸਕਦੇ ਹਨ।
0: ਬਿਲਕੁਲ ਜੀ, ਤਾਂ ਬਈ ਆਹ ਜ਼ਰੂਰ ਮਿਲੀ ਜੁਲੀ ਨੇ ਸਹਿਯੋਗ ਕਰਨਾ, ਔਰ ਇਹੜੀ ਕੋਈ ਅਗਰ ਆਪਦਾ ਆਏਗੀ ਤਾਂ ਆਹ ਜੋ ਘਬਰਾਉਣਾ ਨਹੀਂ ਹੈ, ਧਿਆਨਪੂਰਵਕ ਗੱਲਬਾਤ ਇੱਕ ਦੂਏ ਨੇ ਕਰਨੀ, ਸਮਝਾਉਣਾ ਵਿਭਾਗ ਜੋ ਸੂਚਿਤ ਕਰਨਾ, ਔਰ ਜਿਤਨਾ ਯਥਾ ਸੰਭਵ ਹੋ ਸਕੀਏ ਆਹ ਜੋ ਆਪਣਾ ਜਾਨ ਤਾਂ ਬਚਾਉਣੀ ਹੈ ਪਰ ਕੰਨੇ ਕੰਨੇ ਆਹ ਜੋ ਇਹ ਕੋਸ਼ਿਸ਼ ਕਰਨੀ ਕਿ ਇਸ ਆਗ ਪਰ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰੇ, ਤਾਂ ਕਿ ਆਹ ਦੇ ਵੰਨੀਆਂ ਜੀਵ, ਆਹ ਦੇ ਵੰਨਿਆ ਪਕਸ਼ੀ, ਆਹ ਦੀ ਵਨਸਪਤੀ, ਆਹ ਦਾ ਪਰਿਆਵਰਣ, ਆਹੇ ਮਾਨਵ ਜੀਵਨ, ਇਹ ਸਾਰਾ ਜੇ ਅਸੀਂ
1: ਸੁਰੱਖਿਅਤ
0: ਰਹੇ ਹੈ ਨਾ।
1: ਬਿਲਕੁਲ ਜੀ, ਤਾਂ ਹੀ ਹਰੇ ਗ੍ਰਾਂ ਜੇ ਅਸੀਂ ਠੀਕ ਰਹਿਣਾ, ਖੁਸ਼ਹਾਲ ਰਹਿਣਾ, ਕਿ ਗ੍ਰਾਂ ਦੇ ਵਿੱਚ ਜੇ ਅਸੀਂ ਰੌਣਕਾਂ ਵੀ ਲੱਗਣੀ
0: ਰਹਿਣੀਆਂ। ਬਿਲਕੁਲ ਜੀ,
1: ਤਾਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਸੌਗੀ ਜਗਤੂ ਭਾਈ ਆਪਣੇ ਸਾਰਿਆਂ ਸੁਣਨ ਵਾਲਿਆਂ ਤੇ ਜੇ ਅਸੀਂ ਕਾਰਜਕ੍ਰਮ ਜੋ ਇੱਥੇ ਖਤਮ ਕਰਨ ਦੀ ਲੈਂਦੇ ਅਨੁਮਤੀ ਫੇਰੀ।
0: ਬਿਲਕੁਲ ਜੀ, ਤਾਂ ਬੋਲਦੇ ਇੱਕ ਵਾਰੀ ਫੇਰੀ ਸਾਰਿਆਂ ਜੋ ਪਿਆਰ ਭਰਾ
1: ਨਮਸਕਾਰ,
0: ਰਾਮ ਰਾਮ।

0: ਬਾਗਾਂ ਸਜਾਏ ਸਜਾਏ ਨੇ, ਚਲੀ ਉਹਦੇ ਅੱਜ ਬਾਗਾਂ ਦੇ ਮਾਲੀ, ਇਹ ਤਿੰਨਾਂ ਦੀ ਬਦੌਲਤ ਚਮਕਾ ਦੀ ਅੱਜ ਮੂੰਗਾ ਪ੍ਰਭ ਇਤਨੀ ਭਾਰੀ ਲਾਲ ਲਈ। ਆ ਪਰੇਸ਼ਾ ਆਜ਼ਾਦੀਏ ਦੀਆਂ ਆਸੇ ਕੁਛ ਪੁੱਠੇ ਪਾਸੇ ਜੋ ਲਾਉਂਦੀਆਂ ਧਜੀਆਂ ਡਾਉਣਾ, ਅਸੀਂ ਪੁੱਠੇ ਪਾਸੇ ਲਾਉਂਦੀਆਂ ਧਜੀਆਂ ਡਾਉਣਾ, ਕਹਿ ਪਏ ਹਾਂ ਜੋ ਜਰਾ ਸੇਕ ਨਹੀਂ ਲੱਗਦਾ, ਬਸ ਮਜ਼ੇ ਨੇ ਪੱਕ ਪਕਾਈਆਂ ਪਰ ਬੈਠੂ ਦਿਆ ਇਹ ਖਾਣਾ। ਦਲੀਪ ਬੋਲਦਾ, ਸੱਜਣੋ ਅੱਜ ਮੁਲਕਾਂ 'ਚ ਜਗ੍ਹਾ ਜਗ੍ਹਾ ਕਿਆ ਕਿਆ ਹੋਇਆ ਦਾ, ਅੱਜ ਮੁਲਕਾਂ 'ਚ ਜਗ੍ਹਾ ਜਗ੍ਹਾ ਕਿਆ ਕਿਆ ਹੋਇਆ ਦਾ, ਜਿਸ ਦਾ ਕਜੋ ਖੋਲਣਾ ਪਟਾਰਾ, ਕਹਿੰਦੇ ਸੱਜਣੋ ਅੱਜ ਹਾਂਜੋ ਆਜ਼ਾਦੀ ਕਿਵੇਂ ਮਿਲੀ, ਸਫ਼ਰ ਬੜੇ ਠੰਡੇ ਦਿਲ ਨਾਲ ਜ਼ਰੂਰ ਨਜ਼ਰ ਮਾਰਾ, ਤਿੰਨਾਂ ਜਿਹਾ ਜੋ ਇਹ ਗੁਲਾਮੀ 'ਤੇ ਕੱਢੂਦਾ, ਤਿੰਨਾਂ ਦੀਆਂ ਕੀਤੀਆਂ ਕਦੇ ਵੀ ਭੁੱਲੀ ਨਾ ਮਤਾ ਪਸਾਰਾ। ਜੈ ਹਿੰਦ ਜੈ ਭਾਰਤ।
1: ਨਮਸਕਾਰ, ਮੈਂ ਪ੍ਰਮੋਦ ਕੁਮਾਰ ਹਰਸ਼, ਆਜ ਆਇਆ ਹੂੰ ਆਕਾਸ਼ਵਾਣੀ ਹਮੀਰਪੁਰ ਮੈਂ ਆਪਣੀ ਕੁਛ ਹਿੰਦੀ ਔਰ ਪਹਾੜੀ ਕੀ ਰਚਨਾਓਂ ਕੋ ਲੇਕਰ। ਉਮੀਦ ਹੈ ਸ਼ੋਤਾਓ ਆਪਕੋ ਪਸੰਦ ਆਏਗੀ। ਜੋ ਕਵਿਤਾ ਮੈਂ ਆਪਕੋ ਸਰਪ੍ਰਥਮ ਸੁਣਾਨੇ ਜਾ ਰਹਾ ਹੂੰ ਹੈ ਮਾਂ ਕਾ ਆਂਚਲ। ਕਿ ਸੋਇਆ ਨਹੀਂ ਕਈ ਦਿਨੋਂ ਸੇ, ਕਿ ਸੋਇਆ ਹੀ ਨਹੀਂ ਕਈ ਦਿਨੋਂ ਸੇ ਜੀਵਨ ਕੀ ਭਾਗ ਦੌੜ ਮੈਂ ਮਾਂ, ਕਿ ਸੋਇਆ ਹੀ ਨਹੀਂ ਕਈ ਦਿਨੋਂ ਸੇ ਜੀਵਨ ਕੀ ਭਾਗ ਦੌੜ ਮੈਂ ਮਾਂ, ਕਹਾਂ ਹੈ ਆਂਚਲ ਤੁਮਹਾਰਾ, ਫੈਲਾ ਕੇ ਸੁਲਾ ਦੋ ਏਕ ਬਾਰ, ਫੈਲਾ ਕੇ ਸੁਲਾ ਦੋ ਏਕ ਬਾਰ। ਹਰ ਪਗ ਯੇ ਜਗ ਜ਼ਖਮ ਲਗਾਤਾ ਹੈ, ਕਿ ਹਰ ਪਗ ਯੇ ਜਗ ਜ਼ਖਮ ਲਗਾਤਾ ਹੈ, ਤਬ ਕੋਈ ਸਾਥ ਨਹੀਂ ਦੇ ਪਾਤਾ ਹੈ, ਤਬ ਕੋਈ ਸਾਥ ਦੇ ਨਹੀਂ ਪਾਤਾ ਹੈ, ਕਹਾਂ ਹੈ ਮਾਂ ਪਿਆਰ ਕਾ ਮਲਹਮ ਤੁਮਹਾਰਾ, ਕਿ ਕਹਾਂ ਹੈ ਮਾਂ ਪਿਆਰ ਕਾ ਮਲਹਮ ਤੁਮਹਾਰਾ, ਮੀਠਾ ਸਾ ਲਗਾ ਦੋ ਨਾ ਏਕ ਬਾਰ, ਬਸ ਆਂਚਲ ਫੈਲਾ ਕੇ ਸੁਲਾ ਦੋ ਏਕ ਬਾਰ। ਕਿ ਸੌ ਕੁਰਬਾਨੀਆਂ ਦੇ ਕਰ, ਕਿ ਸੌ ਕੁਰਬਾਨੀਆਂ ਦੇ ਕਰ ਮੰਜ਼ਿਲ ਏਕ ਪਾਈ ਹੈ, ਦੇਖ ਜਿਸੇ ਜਲ ਰਹੀ ਦੁਨੀਆ ਸਾਰੀ ਹੈ, ਕਿ ਸੌ ਕੁਰਬਾਨੀਆਂ ਦੇ ਕਰ ਮੰਜ਼ਿਲ ਏਕ ਪਾਈ ਹੈ, ਜਿਸੇ ਦੇਖ ਜਲ ਰਹੀ ਦੁਨੀਆ ਸਾਰੀ ਹੈ, ਕਹਾਂ ਹੈ ਮਾਂ ਭਰੋਸਾ ਤੁਮਹਾਰਾ, ਕਿ ਕਹਾਂ ਹੈ ਮਾਂ ਭਰੋਸਾ ਤੁਮਹਾਰਾ, ਮਾਥਾ ਤੋਂ ਚੂਮ ਲੋ ਏਕ ਬਾਰ, ਬਸ ਆਂਚਲ ਫੈਲਾ ਕੇ ਸੁਲਾ ਦੋ ਏਕ ਬਾਰ। ਭਲੇ ਬੁਰੇ ਕਾ ਭੇਦ ਜਗ ਬਤਲਾਤਾ ਹੈ, ਕੋਈ ਨਹੀਂ ਹੈ ਜਬ ਮੇਰਾ ਮਨ ਘਬਰਾਤਾ ਹੈ, ਕਿ ਭਲੇ ਬੁਰੇ ਕਾ ਭੇਦ ਜਗ ਬਤਲਾਤਾ ਹੈ, ਕੋਈ ਨਹੀਂ ਹੈ ਆਪਣਾ ਫਿਰ ਵੀ ਮਨ ਘਬਰਾਤਾ ਹੈ, ਕਹਾਂ ਹੈ ਮਾਂ ਅਨੁਭਵ ਤੁਮਹਾਰਾ, ਕਿ ਕਹਾਂ ਹੈ ਮਾਂ ਅਨੁਭਵ ਤੁਮਹਾਰਾ, ਦਿਸ਼ਾ ਤੋਂ ਦਿਖਾ ਦੋ ਏਕ ਬਾਰ, ਬਸ ਆਂਚਲ ਫੈਲਾ ਕੇ ਸੁਲਾ ਦੋ ਏਕ ਬਾਰ, ਆਂਚਲ ਫੈਲਾ ਕੇ ਸੁਲਾ ਦੋ ਏਕ ਬਾਰ। ਕਿ ਸਵਾਦਿਸ਼ਟ ਪਕਵਾਨ ਬਨੇ ਹੋ ਖਾਨੇ ਕੋ, ਕਿ ਸਵਾਦਿਸ਼ਟ ਪਕਵਾਨ ਬਨੇ ਹੋ ਖਾਨੇ ਕੋ, ਫਿਰ ਵੀ ਮਨ ਨਹੀਂ ਕਰਤਾ ਨਿਵਾਲਾ ਉਠਾਨੇ ਕੋ, ਫਿਰ ਵੀ ਮਨ ਨਹੀਂ ਕਰਤਾ ਨਿਵਾਲਾ ਉਠਾਨੇ ਕੋ, ਕਹਾਂ ਹੈ ਮਾਂ ਹਾਥੋਂ ਕਾ ਜਾਦੂ ਤੁਮਹਾਰਾ, ਕਿ ਕਹਾਂ ਹੈ ਮਾਂ ਹਾਥੋਂ ਕਾ ਜਾਦੂ ਤੁਮਹਾਰਾ, ਰੁੱਖਾ ਸੁੱਖਾ ਹੀ ਸਹੀ ਬਸ ਖਿਲਾ ਦੋ ਏਕ ਵਾਰ, ਆਂਚਲ ਫੈਲਾ ਕੇ ਸੁਲਾ ਦੋ ਏਕ ਵਾਰ, ਆਂਚਲ ਫੈਲਾ ਕੇ ਸੁਲਾ ਦੋ ਏਕ ਵਾਰ। ਕਿ ਉਮਰ ਭਰ ਆਏ ਕਿਤਨਾ ਵੀ ਚਾਹੇ ਤੂਫਾਨ, ਕਿ ਉਮਰ ਭਰ ਆਏ ਚਾਹੇ ਕਿਤਨਾ ਵੀ ਤੂਫਾਨ, ਕਭੀ ਨਾ ਤੋੜੂੰ ਮੈਂ ਤੇਰਾ ਮਾਨ, ਸਹਾਰਾ ਬਨੂੰਗਾ ਮੈਂ ਮਾਂ ਤੇਰਾ ਬਾਰ ਬਾਰ, ਬਸ ਆਂਚਲ ਫੈਲਾ ਕੇ ਸੁਲਾ ਦੋ ਏਕ ਵਾਰ, ਆਂਚਲ ਫੈਲਾ ਕੇ ਸੁਲਾ ਦੋ ਏਕ ਵਾਰ। ਅਗਲੀ ਜੋ ਕਵਿਤਾ ਮੈਂ ਆਪ ਸਭ ਕੇ ਸਮਕਸ ਰੱਖ ਰਹਾ ਹੂੰ ਵੋ ਹੈ ਖਿੰਦ। ਹਮ ਪਹਾੜੀ ਲੋਕ ਹੈ, ਜਾਣਤੇ ਹੈ ਖਿੰਦ ਕੇ ਬਾਰੇ ਮੈਂ, ਤੋ ਪ੍ਰਸਤੁਤ ਹੈ ਇੱਕ ਕਵਿਤਾ ਖਿੰਦ। ਕਿ ਆਂਸੂਓ ਸੇ ਭਰ ਕਰ ਮਾਂ ਕੀ ਆਂਖੇਂ ਹੋ ਜਾਤੀ ਹੈ ਭਾਰੀ, ਆਂਸੂਓ ਸੇ ਭਰ ਕਰ ਮਾਂ ਕੀ ਆਂਖੇਂ ਹੋ ਜਾਤੀ ਹੈ ਭਾਰੀ, ਆਤੀ ਹੈ ਘਰ ਮੈਂ ਜਬ ਵੀ ਖਿੰਦ ਕੋ ਮੁਰੰਮਤ ਕਰਨੇ ਕੀ ਬਾਰੀ। ਕਿ ਆਂਸੂਓ ਸੇ ਭਰ ਕਰ ਮਾਂ ਕੀ ਆਂਖੇਂ ਹੋ ਜਾਤੀ ਹੈ ਭਾਰੀ, ਆਤੀ ਹੈ ਘਰ ਮੈਂ ਜਬ ਖਿੰਦ ਕੋ ਮੁਰੰਮਤ ਕਰਨੇ ਕੀ ਬਾਰੀ। ਲੀਰ ਕਤਰੋਂ ਕੋ ਜੋੜ ਕਰ, ਕਿ ਲੀਰ ਕਤਰੋਂ ਕੋ ਜੋੜ ਕਰ ਇਸਕਾ ਰੂਪ ਬਨਾਇਆ, ਲੀਰ ਕਤਰੋਂ ਕੋ ਜੋੜ ਕਰ ਇਸਕਾ ਰੂਪ ਬਨਾਇਆ, ਇਨ ਸਤਰੰਗੀ ਕਪੜੋ ਨੇ, ਕਿ ਇਨ ਸਤਰੰਗੀ ਕਪੜੋ ਨੇ ਜਿਉ ਇਤਿਹਾਸ ਦੋਹਰਾਇਆ। ਸਾਟਨ ਕਾ ਸੂਟ, ਕਿ ਸਾਟਨ ਕਾ ਸੂਟ ਮਾਨੇ ਦੀਆ ਥਾ ਲੋੜੀ ਪਰ, ਸਾਟਨ ਕਾ ਸੂਟ ਮਾਨੇ ਦੀਆ ਥਾ ਲੋੜੀ ਪਰ, ਹਰੇ ਰੰਗ ਕੀ ਵਰਦੀ, ਕਿ ਹਰੇ ਰੰਗ ਕੀ ਵਰਦੀ ਜਿਸ ਪਰ ਮੁੰਨਾ ਨੇ ਗਿਰਾਈ ਥੀ ਤਰਕਾਰੀ, ਸ਼ਾਇਦ ਇਸੀ ਲਈ ਆਂਸੂਓ ਸੇ ਭਰ ਕਰ ਮਾਂ ਕੀ ਆਂਖੇਂ ਹੋ ਜਾਤੀ ਹੈ ਭਾਰੀ। ਹਰ ਨਗੰਦੇ ਮੈਂ, ਕਿ ਹਰ ਨਗੰਦੇ ਮੈਂ ਛੁਪਾ ਹੈ ਸਾਂਸ ਕੀ ਡਾਂਟ ਔਰ ਪਿਆਰ, ਹਰ ਨਗੰਦੇ ਮੈਂ ਛੁਪਾ ਹੈ ਸਾਂਸ ਕੀ ਡਾਂਟ ਔਰ ਪਿਆਰ, ਧਾਗੋ ਸੇ ਟੱਬਰ ਕੋ ਜੋੜਨੇ ਕਾ ਮੰਤਰ ਦਿਆ ਥਾ ਜੋ ਏਕ ਵਾਰ। ਕਿ ਤੀੜ ਪੀੜੀਓ ਕਾ ਇਸਮੇ ਹੈ ਭੰਡਾਰ, ਔਰ ਯੇ ਬੜਤਾ ਰਹੇ ਅਬ ਯੂੰ ਹੀ ਆਗੇ, ਔਰ ਅਬ ਯੇ ਬੜਤਾ ਰਹੇ ਯੂੰ ਹੀ ਆਗੇ, ਅਬ ਯੇ ਮਾਂ ਕੀ ਹੈ ਜ਼ਿੰਮੇਦਾਰੀ, ਇਸੀ ਲਈ ਮਾਂ ਕੀ ਆਂਖੇਂ ਹੋ ਜਾਤੀ ਹੈ ਭਾਰੀ, ਇਸੀ ਲਈ ਮਾਂ ਕੀ ਆਂਖੇਂ ਹੋ ਜਾ